0: ਗੁਰੂ
1: ਵਾਹਿਗੁਰੂ
0: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
1: ਵਾਹਿਗੁਰੂ।

वाकड़ो वाकड़ो वाकड़ो वाकड़ो वाकड़ो वाकड़ो।

वाह गुरु।

0: वाहगुरु
1: वाहगुरु
0: वाहगुरु
1: वाहगुरु
0: वाहगुरु
1: वाहगुरु
0: वाहगुरु।

0: ਸੋ ਕਰ ਕੇ ਹਾ ਜਤ ਬਹਿ ਸਰਬ ਸੰਭਾਲੇ
1: ਵਜੇ ਤੇਰੇ ਨਾਥ ਅਨੇਕ ਅਸੰਖਾ ਕਿਤੇ ਤੇਰੇ ਬਾਵਨ ਹਾਰੇ
0: ਤੇਰੇ ਰਾਗ ਪ੍ਰੀ ਸੋ ਕਹੀ ਹੈ ਕਿਤੇ ਤੇਰੇ ਗਾਵਣ ਹਾਰੇ
1: ਗਾਵਣ ਤੁਨੋ ਪਵਨ ਪਾਣੀ ਬਹਿ ਸੰਤਰ ਕਾਵੈ ਰਾਜਾ ਧਰਮ ਦੁਆਰੇ
0: ਗਾਵਣ ਤੁਨੋ ਚੇਤ ਗਪਤ ਲਿਖ ਜਾਣਨ ਲਿਖ ਲਿਖ ਧਰਮ ਵਿਚਾਰੇ
1: ਗਾਵਣ ਤੁਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਦਾ ਸਵਾਰੇ
0: ਗਾਵਣ ਤੁਨੋ ਇੰਦਰ ਇੰਦਰ ਆਸਣ ਬੈਠੇ ਦੇਵ ਦਿਆ ਦਰ ਨਾਲੇ
1: ਗਾਵਣ ਤੁਨੋ ਸਿੱਧ ਸਮਾਧੀ ਅੰਦਰ ਗਾਵਣ ਤੁਨੋ ਸਾਧ ਵਿਚਾਰੇ
0: ਗਾਵਣ ਤਦਨੋ ਜਤੀ ਸਤੀ ਸੰਤੋਖੀ ਗਾਵਣ ਤਦਨੋ ਵੀਰ ਕਰਾਰੇ
1: ਗਾਵਣ ਤਦਨੋ ਪੰਡਤ ਪੜਨ ਰੱਖੀ ਸਰ ਜੁਗ ਜੁਗ ਵੇਦਾਂ ਨਾਲੇ
0: ਗਾਵਣ ਤਦਨੋ ਮੋਹਣੀ ਅਮਨ ਮੋਹਨ ਸੁਰਗ ਮੱਛ ਪਿਆਲੇ
1: ਗਾਵਣ ਤਦਨੋ ਰਤਨ ਉਪਾਏ ਤੇਰੇ ਅਰਸਤ ਤੀਰਥ ਨਾਲੇ
0: ਗਾਵਣ

0: ਤੇਰੇ ਭਗਤ ਰਸਾਲੇ
1: ਹੋਰ ਕਿਤੇ ਤੁਨੋ ਕਾਮ ਸੇ ਮੈਂ ਚਿਤ ਨਾ ਆਵਨ ਨਾਨਕ ਕਿਆ ਵਿਚਾਰੇ
0: ਸੋਈ ਸੋਈ ਸਦਾ ਸਚ ਸਾਹਿਬ ਸਚਾ ਸਾਚੀ ਨਾਈ
1: ਹੈਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਰਚਾਈ
0: ਰੰਗੀ ਰੰਗੀ ਭਾਤੀ ਕਰ ਕਰ ਜਿਨ ਸੀ ਮਾਏ ਜਿਨ ਉਪਾਏ
1: ਕਰ ਕਰ ਦੇਖਿਆ ਕੀਤਾ ਆਪਣਾ ਜੋਤਿਸ ਦੀ ਵਡਿਆਈ
0: ਜੋਤਿਸ ਭਾਵੇ ਸੋਈ ਕਰ ਸੀ ਫਿਰ ਹੁਕਮ ਨਾ ਕਰਨਾ।

0: ਬਿਨ ਸਿੱਧੀ ਕਿਨੈ ਨਾ ਪਾਈਆ ਕਰਮ ਨਾਹੀ ਠਾਕ ਰਹਾਇਆ
1: ਅੱਖਣ ਵਾਲਾ ਕਿਆ ਵੇਚਾਰਾ ਸਿਫਤੀ ਪਰੇ ਤੇਰੇ ਭੰਡਾਰਾ
0: ਜਿਸ ਤੂੰ ਦੇਹ ਤਸਿਆ ਕਿਆ ਚਾਰਾ ਨਾਨਕ ਸੱਚ ਸਵਾਰਨਹਾਰਾ ਆਸਾ ਮਹੱਲਾ ਪਹਿਲਾ

ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਪਾਤਸ਼ਾਹੀ ਤਸਮੀ ਚੌਪੇ, ਪੁਨਰਾਸ਼ਸ ਕਾ ਕੀਟਾ ਕਾਟਾ ਸੀਸਾ, ਪੋਪਰ ਬ੍ਰਿਸ਼ ਗਗਨ ਤੇ ਬਈ, ਧਨ ਧਨ ਲੋਕਾਂ ਕੇ ਰਾਜਾ, ਅਕਲ ਪਵਨ ਕੇ

0: ਮੈਂ ਤੇ ਭੇਨ ਭੇਨ ਤੋਹੀ ਤੇਤੀ
1: ਤੁਮਰਾ ਲਖਨ ਨਾ ਜਾਏ ਪਸਾਰਾ
0: ਸਜਾ ਪ੍ਰਥਮ ਸੰਸਾਰਾ
1: ਇੱਕ ਹੈ ਰੂਪ ਅਨੂਪ ਸਰੂਪਾ ਜੇਰਜ ਸੇਤ ਜਕੀਨੀ
2: ਖਾਨ ਬਹੁ ਰਾਜ ਦੀਨੀ
1: ਕਹੋ ਫੋ ਰਾਜਾ ਹੋਇਆ ਬੈਠਾ ਸਗਰੀ ਸ੍ਰਿਸ਼ਟ ਦਿਖਾਏ ਅਚੰਪਵ ਅਬ ਰੱਚਾ ਮੇਰੀ ਤੁਮ ਕਰੋ ਦੁਸ਼ਟ ਜਿਤੇ ਉਤਵਤ ਉਤਪਾਤਾ
2: ਸਕਲ ਮਲੇਚ ਕਰੋ ਰਣਕਾਤਾ
1: ਜੇ ਅਸ ਤੁਸਤ ਸਰਣੀ ਪਰੇ
2: ਤਨ ਕੇ ਦੁਸ਼ਟ ਦਖਤ ਖਵਾ ਮਰੇ
1: ਪਰਖ ਚਵਨ ਭਗਤ ਪਰੇ ਤਿਹਾਰੇ
2: ਤਨ ਕੇ ਤੁਮ ਸੰਕਟ ਸਭ ਟਾਰੇ
1: ਜੋਕਲ ਕੋ ਇੱਕ ਬਾਰ ਧਿਆ ਹੈ
2: ਆਕੇ ਕਾਲ ਨਿਕਟਨਾ ਆਇਆ ਹੈ
1: ਰੱਚਾ ਹੋਏ ਤਹੇ ਸਭ ਕਾਲਾ
2: ਦੁਸ਼ਟ ਅਰਿਸ਼ਟ ਕਰਾਇਤ ਕਾਲਾ
1: ਕ੍ਰਿਪਾ ਦ੍ਰਿਸ਼ਟ ਤਨ ਚਾਹੇ ਨਹਰ ਹੋ
2: ਤਾਕੇ ਤਾਪ ਤਨਕ ਮੈਂ ਖਰਖ ਹੋ
1: ਰਿਦ ਸਿਦ ਕਰ ਮੋਸਮ ਹੋਏ
2: ਦੁਸ਼ਟ ਛਾ ਛਾ ਸਕੇ ਨ ਕੋਈ
1: ਇੱਕ ਪਾਰ

0: ਗੱਲਾਂ ਸਿਮਰਤ ਸੁਆਮੀ ਸੋ ਕਿਉ ਮਨੋ ਵਸਾਰੇ
1: ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ
0: ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰੇ
1: ਕਰਤਾ ਤੇਰਾ ਸਭ ਕੁਛ ਹੈ ਜਿਸ ਦੇ ਸੋ ਪਾਵੇ
0: ਸਲਾਹ ਤੇਰੀ ਨਾਮ ਮਨ ਵਸਾਵੇ
1: ਜਿਨਕੇ ਮਨ ਵਸਿਆ ਵਜੇ ਸਭ ਕਨੇਰੇ
0: ਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ
1: ਸੱਚਾ ਨਾਮ ਮੇਰਾ ਆਧਾਰ
0: ਸਾਚ ਨਾਮ ਉਧਾਰ ਮੇਰਾ ਜਿਨ ਭੁੱਖਾ ਸਭ ਗਵਾਇਆ
1: ਕਰ ਸਾਧ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ
0: ਸਦਾ ਕੁਰਬਾਨ ਕੀਤਾ ਗੁਰੂ ਈਸੋ ਜਿਸ ਦਿਆ
1: ਕਹੇ ਨਾਨਕ ਸੁਣਾਓ ਸੰਤੋ ਸਤਿ ਰੋਪਿਆ।

ਤੁਮਰੀ ਗਤ ਮਿਤ ਤੁਹੀ ਜਾਣੀ ਨਾਨਕ ਦਾਸ ਸਦਾ ਕੁਰਬਾਨ। ਬੋਲੋ ਜੀ ਅਰਦਾਸ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਿ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਡੱਠੇ ਸਭ ਦੁਖ ਜਾਏ ਤੇ ਬਹਾਦਰ ਸਿਮਰੀਏ ਕਰ ਨੌਨੇ ਦਾਵਤ ਆਏ ਸਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇਵਾਲੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰ ਬਹਾਦਰ ਜੀਓ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹ ਜੀ ਦੇ ਆਤਮਿਕ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਜਾਗਦੀ ਜੋਤ ਜਾਹਰਾਜ ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬ ਜੀਤ ਸਿੰਘ ਜੀ ਸਾਹਿਬ ਜਧਾਰ ਸਿੰਘ ਜੀ ਸਾਹਿਬ ਜੋਰਾਵਰ ਸਿੰਘ ਜੀ ਸਾਹਿਬ ਫਤਿਹ ਸਿੰਘ ਜੀ ਪੰਜ ਪਿਆਰਿਓ ਚਾਲੀ ਮੁਕਤਿਓ ਸਰਬੱਤਰ ਸ਼ਹੀਦੋ ਮਰੀਦੋ ਸਚਿਆਰਿਓ ਪਿਆਰਿਓ ਸਭ ਥਾਈ ਹੋਏ ਸਹਾਇ। ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕੇ ਦੇਗ ਚਲਾਈ ਤੇ ਗਵਾਹੀ ਧਰਮ ਹੇਤ ਸੀਸ ਦਿੱਤੇ ਤਿਨਾਂ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰਕੇ ਖਾਲਸਾ ਜੀ ਸਾਹਿਬ। ਬੋਲੋ ਜੀ ਸਲੋਕ ਮਹੱਲਾ ਦੂਜਾ ਆਪੇ ਜਾਣੇ ਕਰੇ ਆਪ ਆਪੇ ਆਣੇ ਰਾਸ ਤਿਸੇ ਆਗੇ ਨਾਨਕਾ ਖਿਲੈ ਕੀਚੇ ਅਰਦਾਸ ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ। ਬੋਲੋ ਜੀ ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਸ੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਾਂ ਤਾਂ ਰੱਖਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰੱਖ ਆਪ ਕਾਲ ਪ੍ਰਗ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਗ ਤੇਗ ਫਤਿਹ ਚੌਂਕੀਆਂ ਝੰਡੇ ਬੰਗੇ ਜੁਗੋ ਜੁਗ ਟਲ

ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਗੁਰਮਤ ਦਾਨ, ਬੁੱਧ ਵਿਵੇਕ ਰਹਿਤ ਰੱਖਿਆ ਦਾਨ, ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਰਸ਼ਨ ਦੀ ਦਾਰ ਮੇਲੇ ਬੋਲੋ ਜੀ। ਸ੍ਰੀ ਅਕਾਲ ਤਖ਼ਤ ਜੀ ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਪਿਆਨੀ ਜੀ, ਖਡੂਰ ਜੀ, ਗੁਰੂ ਕੀ ਬੌਲੀ ਜੀ, ਸ੍ਰੀ ਗੋਇੰਦਵਾਲ ਜੀ ਦੇ ਇਸ਼ਨਾਨ, ਦਰਸ਼ਨ ਦੀ ਦਾਰ ਮੇਲੇ ਬੋਲੋ ਜੀ। ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਬਾਬੇ ਨਾਨਕ ਡੇਹਰੀ ਜੀ, ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ, ਕੀਰਤਪੁਰ ਜੀ, ਪਾਤਾਲਪੁਰ ਜੀ, ਲਖਨੌਰ ਜੀ, ਚਮਕੌਰ ਜੀ, ਫਤਿਹਗੜ੍ਹ ਸਾਹਿਬ ਜੀ, ਦਮਦਮੇ ਜੀ, ਦਮਤਾਣ ਜੀ, ਮੁਕਤਸਰ ਜੀ, ਪਾਉਂਟੇ ਜੀ, ਤਖ਼ਤ ਸ੍ਰੀ ਪਟਨਾ ਸਾਹਿਬ, ਹਰਿਮੰਦਰ ਜੀ, ਦਿੱਲੀ ਮਹਿਸੀਸਗੰਜ, ਰਕਾਬਗੰਜ, ਬਾਲਾ ਸਾਹਿਬ, ਬੰਗਲਾ ਸਾਹਿਬ, ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਬਿਭੌਰ ਸਾਹਿਬ ਜੀ, ਪੰਜੇ ਸਾਹਿਬ ਜੀ, ਕਪਾਲ ਮੋਚਨ ਜੀ, ਰਣਮੋਚਨ ਜੀ, ਨਾਨਕ ਮੱਤੇ ਜੀ, ਤਲਗੰਜੀ ਜੀ, ਨਾਨਕ ਝੀਰਾ ਜੀ, ਸ਼ਿਕਾਰ ਘਾਟ ਜੀ, ਹੀਰਾ ਘਾਟ ਜੀ, ਮਾਤਾ ਸਾਹਿਬ ਦੇਵਾ ਜੀ, ਸੰਗਤ ਸਾਹਿਬ ਜੀ, ਮਾਲ ਟੇਕੜੀ ਸਾਹਿਬ ਜੀ, ਬਸਮਤ ਨਗਰ, ਦਮਦਮਾ ਸਾਹਿਬ ਜੀ, ਬੰਦਾ ਘਾਟ ਜੀ, ਨਗੀਨਾ ਘਾਟ ਜੀ, ਗੰਗਾ ਗੋਦਾਵਰੀ ਜੀ ਦੇ ਇਸ਼ਨਾਨ, ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸਰਬੱਤ ਸਮੂਹ ਖਾਲਸੇ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ ਜਿਤਾਵੇ। ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆਂ, ਨਿਸ਼ਾਨ ਸਾਹਿਬਾਂ, ਸੰਜੁਗਾ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚੰਦ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ, ਬੋਲੋ ਜੀ, ਬੋਲੋ ਜੀ, ਬੋਲੋ ਜੀ। ਸ੍ਰੀ ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੋਦਰ ਰਹਿ ਰਾਜ ਸਾਹਿਬ ਜੀ ਕੀ ਅਰਦਾਸ ਹੈ ਜੀ। ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ, ਆਪ ਜੀ ਅਣਜਾਣ ਵਿੱਚ ਸਮਝ ਕੇ ਮਾਫ਼ ਕਰੋ। ਅੱਗਿਓਂ ਬਾਣੀ ਸ਼ੁੱਧ ਸਪਸ਼ਟ ਬਣਨ ਦੀ ਪੜ੍ਹਨ ਦੀ ਬਲ ਬੁੱਧੀ ਬਖਸ਼ੋ ਜੀ। ਜੀ ਗੁਰੂ ਗਰੀਬ ਨਿਵਾਜ, ਦੂਰੋਂ ਨੇੜਿਓਂ ਆਈਆਂ ਸੰਗਤਾਂ ਦੀ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ, ਸੇਵਾਦਾਰਾਂ ਦੀ ਸੇਵਾ ਸਫਲੀ ਕਰਨੀ, ਆਸ ਮਨੋਰਥ ਪੂਰੀਆਂ ਕਰਨੀਆਂ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਜੀ ਦੀ ਦੇਗਾਂ ਸੱਜ ਕੇ ਹਾਜ਼ਰ ਹਨ। ਆਪ ਜੀ ਨੂੰ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਵੀ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਹੁਣ ਦੀਵਾਨਾਂ ਦੇ ਸਮਾਪਤੀ ਲਈ ਸ੍ਰੀ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਗੁਰੂ ਗਰੀਬ ਨਿਵਾਜ ਆਪਣੇ ਸਾਜੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਇ ਦਾ ਤਾਰ ਜੀਓ। ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ, ਹਰ ਮੈਦਾਨ ਫਤਿਹ ਕਰਨਾ, ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਏ ਬੰਦ ਹੋਵਣ, ਗੁਰੂ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾ ਆ ਗਿਆ ਪਈ ਅਕਾਲ ਕੀ, ਤਬੈ ਚਲਾਇਓ ਪੰਥ ਸਭ ਸਿੱਖਣ।

Guru.

ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਸ੍ਰੀ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ ਜਿਹ ਜਿੱਥੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨਾਉਣੇ ਦਿਆਵੇਂ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਤਰਕੇ ਬੋਲਣਾ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਹਨਾਂ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਮਡਿੱਠ ਕੀਤਾ

ਲੀਹ ਦਿੱਤੇ। ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਤਨਾਰਿਆਂ ਨਾਲ ਚਰਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ। ਸਿੱਖੇ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿਨਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੈ। ਚੇਤਾਵਨ ਕਾ ਸਦਕਾ ਸਰਬ ਸੁਖ ਹੋਏ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਸ ਦਾਨ ਵਿਵੇਕ ਦਾਨ ਵਿਸਾਹ ਦਾਨ ਪ੍ਰਸਾਦ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ। ਸਿੱਖਾਂ ਦਾ ਮਾਣ ਨੀਵਾ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ ਆਪਣੇ।

ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ, ਪੜ੍ਹੀ ਸੁਣੀ ਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਦਾਸਰਿਆਂ ਦੇ ਹਿਰਦੇ ਤੇ ਵਸਾਉਣਾ, ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਪੇ ਢਾਵਾਂ ਪ੍ਰਵਾਨ ਕਰਨੀਆਂ, ਦਰੋਂ ਕਰੋ ਨਾਮਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ ਕਾਰੋਬਾਰਾਂ ਵਿੱਚ ਵਾਧੇ ਕਰਨੇ ਪਾਤਸ਼ਾਹ ਜੀਓ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ ਅਮਦਰ ਕਰਦੇ ਸੇਵਾਦਾਰ ਭਾਈ ਨਰਿੰਦਰਪਾਲ ਸਿੰਘ ਸੱਚੇ ਪਾਤਸ਼ਾਹ, ਜਿਨ੍ਹਾਂ ਨੂੰ ਆਪ ਜੀ ਨੇ ਨਵੀਂ ਗੱਡੀ ਬਖਸ਼ ਕੀਤੀ ਹੈ, ਆਪਦਾ ਸ਼ੁਕਰਾਨਾ ਕਰਦਿਆਂ ਹੋਇਆ ਅਰਦਾਸ ਬੇਨਤੀ ਕਰਵਾਉਂਦੇ ਹਨ। ਆਪਣੇ ਸੇਵਕਾਂ ਤੇ ਮੇਹਰ ਪਰਿਆਥ ਰੱਖਣਾ, ਲਈ ਹੋਈ ਗੱਡੀ ਸੁਖਣੀ ਕਰਨੀ, ਕਿਰਤ ਕਮਾਈਆਂ ਵਿੱਚ ਵਾਧੇ ਪਾਉਣੇ। ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਬਾਬਾ ਜਗਤਾਰ ਸਿੰਘ ਜੀ, ਉਹਨਾਂ ਦੀ ਦੇਹ ਰੋਗਤਾ ਵਾਸਤੇ ਕਿਰਪਾ ਕਰਨੀ, ਆਪਣੇ ਸੇਵਕਾਂ ਨੂੰ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਣੀਆਂ। ਭਾਈ ਤਾਰਾ ਸਿੰਘ ਗਿੱਲ, ਉਹਨਾਂ ਦੀ ਦੇਹ ਰੋਗਤਾ ਵਾਸਤੇ ਸੰਗਤਾਂ ਵੱਲੋਂ ਅਰਦਾਸ ਬੇਨਤੀ ਹੈ ਕਿਰਪਾ ਕਰਨੀ ਚੜ੍ਹਦੀਆਂ ਕਲਾ ਬਖਸ਼ਣੀਆਂ ਜੀ। ਭਾਈ ਹਰਵਿੰਦਰ ਸਿੰਘ ਵੱਲੋਂ ਆਪਣੀ ਭੈਣ ਦਿਲਜੀਤ ਕੌਰ ਦੀ ਦੇਹ ਰੋਗਤਾ ਵਾਸਤੇ ਅਰਦਾਸ ਬੇਨਤੀ ਕਰਾਉਂਦੇ ਹਨ, ਕਿਰਪਾ ਕਰਨੀ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਸਭ ਦੀਆਂ ਗੁਰਮਤ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ, ਕਰੀ ਪਾਕ ਸਾਲ ਸੋਜ ਪਵਿੱਤਰਾ ਹੁਣ ਲਾਭ ਭੋਗ ਹਰਾਏ, ਆਪ ਜੀ ਦਾ ਸੀਤ ਪ੍ਰਸ਼ਾਦ ਜੋ ਸ਼ਕੇ ਨਾਮ ਵਾਹਿਗੁਰੂ ਵਾਹਿਗੁਰੂ ਜਪੇ, ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ, ਜਿੰਨਾ ਮਿਲਿਆ ਆਪਦਾ ਨਾਮ ਚਿਤਾਵੇ, ਨਾਨਕ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਹੀ ਅਕਾਲ ਕੀ, ਤਬੈ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ।

ਨਿਹਾਲ ਸਤ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ ਆਪ ਸੰਗਤਾਂ ਨੇ ਸੋਦਾਰੇ ਰਹਿਣਾ ਸਾਹਿਬ ਜੀ ਦੇ ਪਾਠ ਅਰਦਾਸ ਹੁਕਮਨਾਮੇ ਸਰਵਣ ਕੀਤੇ ਹਨ। ਵਾਹਿਗੁਰੂ ਜੀ ਕਿਰਪਾ ਕਰਨ ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਆਓ ਹੁਣ ਸ਼ਾਮਾਂ ਦੇ ਕੀਰਤਨ ਕਥਾ ਦੀ ਰਮਤਾ ਹੋ ਰਹੀ ਹੈ, ਕਥਾ ਕੀਰਤਨ ਦੀਆਂ ਹਾਜ਼ਰੀਆਂ ਭਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਇਤਨੀ ਹਾਜ਼ਰੀ ਪ੍ਰਵਾਨ ਕਰਨੀ ਭੁਲਚੁੱਕ ਦੀ ਖਿਮਾ ਜੀ। ਸੋ ਬਹੁਤ ਬਹੁਤ ਧੰਨਵਾਦ ਭਾਈ ਸਰਬਜੀਤ ਸਿੰਘ ਉਹਨਾਂ ਦਾ ਜਿਨ੍ਹਾਂ ਨੇ ਮਾਣ ਬਖਸ਼ਿਆ ਹੈ। ਸੋ ਆਓ ਹੁਣ ਆਪ ਜੀਆਂ ਨੂੰ ਸਤਿਕਾਰਯੋਗ ਗਿਆਨੀ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ ਲੜੀਵਾਰ ਕਥਾ ਗੁਰਮਤਿ ਵਿਚਾਰਾਂ ਦੁਆਰਾ ਨਿਹਾਲ ਕਰਨਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕੀ ਫਤਿਹ। ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਜਾਗਤ ਜੋਤ ਸਤਿਗੁਰੂ ਚਵਰ ਅਛਤਰ ਔਰ ਤਖਤ ਕੇ ਮਾਲਕ ਸਤਿਗੁਰੂ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਪੂਰਾ ਸਤਿਗੁਰੂ ਸੂਰਾ ਸਤਿਗੁਰੂ ਸਿਰ ਉੱਪਰ ਠੰਡਾ ਗੁਰਸੂਰਾ ਨਾਨਕ ਤਾ ਕੇ ਕਾਰਜ ਪੂਰਾ। ਐਸੇ ਦੀਨ ਦਿਆਲ ਸਤਿਗੁਰਾਂ ਨੇ ਅਪਾਰ ਅਪਾਰ ਕਿਰਪਾ ਕੀਤੀ ਹੈ। ਸੰਧਿਆ ਸਮੇਂ ਦਿਨ ਦੇ ਪਿਛਲੇ ਪਹਿਰ ਦੇ ਦੀਵਾਨ ਸਜ ਰਹੇ ਹਨ। ਸਜੇ ਹੋਏ ਦੀਵਾਨ ਵਿੱਚ ਆ ਸਤਸੰਗੀਆਂ ਨੇ ਗੁਰੂ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਭਰੀਆਂ ਹਨ। ਅਲਾਹੀ ਬਾਣੀ ਦਾ ਪਾਠ ਔਰ ਅਲਾਹੀ ਬਾਣੀ ਦਾ ਰਸ ਭਿੰਨਾ ਕੀਰਤਨ ਆਪ ਸਰਵਣ ਕਰ ਰਹੇ ਸੋ ਹਾਜ਼ਰੀਆਂ ਭਰ ਰਹੇ ਸਨ। ਹਜ਼ੂਰੀ ਰਾਗੀ ਜਥਾ ਭਾਈ ਸਪਾਈ ਦਿਲਬਾਗ ਸਿੰਘ ਜੀ ਔਰ ਤਿੰਨ ਦੇ ਜਥੇ ਨੇ ਮਹਾਰਾਜ ਦੀ ਗੁਰਬਾਣੀ ਦੇ ਕੀਰਤਨ ਰਾਹੀਂ ਆਪ ਸੰਗਤਾਂ ਦੀ ਸੇਵਾ ਕੀਤੀ ਹੈ। ਕੁਝ ਸਮਾਂ ਗੁਰਸ਼ਬਦ ਦੀ ਵਿਚਾਰ ਨਾਲ ਜੁੜਾਂਗੇ। ਲੜੀਵਾਰ ਗੁਰਸ਼ਬਦ ਦੀ ਵਿਚਾਰ ਚੱਲ ਰਹੀ ਹੈ। 19 ਸ਼ਬਦ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਰਸਨਾ ਤੋਂ ਉਚਾਰੇ ਹੋਏ ਅਸ਼ਟਪਦੀਆਂ ਦੇ ਰੂਪ ਵਿੱਚ ਆਸਾ ਰਾਗ ਵਿੱਚ ਸੱਚੇ ਪਾਤਸ਼ਾਹ ਨੇ ਕਿਰਪਾ ਕਰਕੇ ਸੇਵਾ ਲਈ ਹੈ। ਔਰ ਅੱਜ ਦਾ ਸ਼ਬਦ 421 ਅਤੇ 422 ਅੰਗ 'ਤੇ ਸੁਸ਼ੋਭਿਤ ਹੈ ਔਰ 20ਵਾਂ ਸ਼ਬਦ ਹੈ ਗੁਰੂ ਨਾਨਕ ਦੇਵ ਦੀ ਰਸਨਾ ਤੋਂ ਉਚਾਰਿਆ ਹੋਇਆ। ਮੰਗਲਾਚਰਨ ਦੇ ਵਿੱਚ ਆਪ ਜੀ ਨੇ ਬੇਨਤੀ ਦੇ ਸ਼ਬਦ ਸਰਵਣ ਕੀਤੇ ਹਨ। ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ। ਰਾਜਾਨ ਰਾਜ ਦਾ ਅਰਥ ਹੈ ਰਾਜਿਆਂ ਦਾ ਰਾਜਾ ਵਾਹਿਗੁਰੂ। ਪਾਨਾਨ ਭਾਨ ਦਾ ਅਰਥ ਹੈ ਭਾਨ ਕਹਿੰਦੇ ਸੂਰਜ ਨੂੰ, ਸੂਰਜਾਂ ਦਾ ਸੂਰਜ ਵਾਹਿਗੁਰੂ। ਦੇਵਾਨ ਦੇਵ ਦੇਵਤਿਆਂ ਦਾ ਦੇਵਤਾ ਵਾਹਿਗੁਰੂ। ਉਪਮਾ ਮਹਾਨ ਅਤੇ ਮਹਾਨ ਉਪਮਾ ਵਾਲਾ ਵਾਹਿਗੁਰੂ। ਜਾਪ ਸਾਹਿਬ ਦਾ ਪਾਠ ਕਰਦਿਆਂ ਇਹ ਬਚਨ ਆਪ ਨੇ ਮੱਧ ਪਾਰ ਛੰਦ ਦੇ ਵਿੱਚ ਸਰਵਣ ਕੀਤੇ ਹੋਣਗੇ ਜਾਂ ਪੜ੍ਹਦੇ ਹੋ ਰੋਜ਼, ਸ਼ਾਇਦ ਖਿਆਲ ਨਾ ਆਇਆ ਹੋਵੇ ਤੇ ਜਾਂ ਕਈ ਵਾਰਾਂ ਬੇਧਿਆਨੀ ਚ ਆਪਾਂ ਰਾਜਾਨ ਰਾਜ ਪਨਾਨ ਭਾਨ ਇੱਦਾਂ ਪੜ੍ਹ ਜਾਂਦੇ ਹਾਂ। ਸੋ ਰਾਜਾਨ ਰਾਜ ਪਾਨਾਨ ਭਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ। ਔਰ ਭੁਜੰਗ ਪ੍ਰਯਾਤ ਛੰਦ ਦੇ ਵਿੱਚ ਆਪਾਂ ਪੜ੍ਹਦੇ ਹਾਂ ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਨਮੋ ਰਾਜ ਰਾਜੇ, ਨਮੋ ਇੰਦਰ ਇੰਦਰੇ। ਸੂਰਜਾਂ ਦਾ ਸੂਰਜ ਵਾਹਿਗੁਰੂ, ਉਹਨੂੰ ਨਮੋ ਦਾ ਅਰਥ ਨਮਸਕਾਰ ਹੈ। ਐਸਾ ਅਕਾਲ ਪੁਰਖ ਵਾਹਿਗੁਰੂ, ਉਸ ਦੀ ਉਪਮਾ ਆਪ ਸਰਵਣ ਕਰ ਰਹੇ ਹੋ। ਰਸਨਾ ਕਰਾਂਗੇ ਪਵਿੱਤਰ, ਪਿਆਰ ਨਾਲ ਸਾਰੀ ਸੰਗਤ ਬੋਲੋ ਜੀ ਸਤਨਾਮ ਸ੍ਰੀ।

ਤਾਰਕ ਜਗਤ ਗੁਰੂ ਜਗਤ ਰੱਖਿਅਕ ਜਾਹਰ ਪੀਰ ਜਗਤ ਗੁਰ ਬਾਬਾ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰ ਰਹੇ ਹਨ ਆਸਾ ਰਾਗ ਵਿੱਚ ਕੇਤਾ ਆਖਣ ਆਖੀਏ ਦਾ

ਆਮ ਸੋਖਾ ਸੁਣ ਕਰਨਾ ਕਿਸੇ ਗ੍ਰੰਥ ਦੀ ਨਹੀਂ। ਇਹ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਮਰਯਾਦਾ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਨੇ ਬਣਾਈ ਹੈ ਕਿ ਬਕਾਇਦਾ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਦਾ ਅਦਬ ਭੈ ਭਾਵਨੀ ਨਾਲ ਪ੍ਰਕਾਸ਼ ਕਰਨਾ। ਫਿਰ ਗੁਰੂ ਮਹਾਰਾਜ ਦੇ ਹਜ਼ੂਰ ਦੀਵਾਨ ਸਜਣੇ ਔਰ ਸ਼ਾਮ ਦੇ ਵਕਤ ਦੀਵਾਨ ਦੀ ਸਮਾਪਤੀ ਉਪਰੰਤ ਗੁਰੂ ਮਹਾਰਾਜ ਜੀ ਦੇ ਸੋਖਾ ਸੁਣਨ ਦੀ ਸੇਵਾ ਔਰ ਫਿਰ ਬੜੇ ਸਤਿਕਾਰ ਪਿਆਰ ਸ਼ਰਧਾ ਭੈ ਭਾਵਨੀ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨਿੱਜ ਅਸਥਾਨਾਂ 'ਤੇ ਸੁੱਖ ਅਸਥਾਨਾਂ 'ਤੇ ਸੁਸ਼ੋਭਿਤ ਕਰਨੇ। ਅੰਗਰੇਜ਼ਾਂ ਦੇ ਵੇਲੇ ਦਾ ਵਚਨ ਹੈ ਸਤਸੰਗੀਓ, ਅੰਗਰੇਜ਼ਾਂ ਨੇ ਕਿਹਾ ਸਾਰੇ ਹੀ ਧਰਮਾਂ ਦੇ ਮੁਖੀਆਂ ਨੂੰ ਇਹ ਵਚਨ ਕੀਤਾ, ਇਹ ਕਿਹਾ ਕਿ ਭਾਈ ਆਪੋ ਆਪਣੇ ਗ੍ਰੰਥ ਦਿੱਲੀ ਲੈ ਕੇ ਆਓ। ਉੱਥੇ ਇੱਕ ਬਹੁਤ ਵੱਡਾ ਉਹਨਾਂ ਨੇ ਪ੍ਰੋਗਰਾਮ ਰੱਖਿਆ ਗੋਰਿਆਂ ਨੇ। ਉਸ ਸਮੇਂ ਦੇ ਜਿਹੜੇ ਰਾਜੇ ਸੀ, ਸਟੇਟਾਂ ਦੇ, ਰਿਆਸਤਾਂ ਦੇ ਰਾਜੇ ਸੀ, ਜਿਵੇਂ ਪਟਿਆਲੇ ਵਾਲੇ, ਕੈਂਥਲ ਵਾਲੇ, ਜੀਂਦ, ਨਾਭਾ, ਕਪੂਰਥਲਾ, ਇਹ ਰਿਆਸਤਾਂ ਸੀ। ਇਹਨਾਂ ਨੂੰ ਉਹਨਾਂ ਨੇ ਸੁਨੇਹਾ ਭੇਜਿਆ, ਇਹਨਾਂ ਫਿਰ ਸਾਰਿਆਂ ਰਾਜਿਆਂ ਨੇ, ਗੁਰਸਿੱਖ ਰਾਜੇ ਸੀ, ਔਰ ਇਹਨਾਂ ਨੇ ਸਤਸੰਗੀ ਉਸ ਵੇਲੇ ਇੱਕ ਦੂਜੇ ਨਾਲ ਤਾਲਮੇਲ ਬਣਾ ਕੇ ਅਤੇ ਸਲਾਹ ਕੀਤੀ ਕਿ ਵੱਧ ਤੋਂ ਵੱਧ ਅਤੇ ਸਭ ਤੋਂ ਵੱਧ ਸਤਿਕਾਰ ਕਰਨਾ ਗੁਰੂ ਗ੍ਰੰਥ ਸਾਹਿਬ ਜੀ ਦਾ, ਜਿੰਨਾ ਵੀ ਹੋ ਸਕੇ ਆਪਾਂ ਇਹਦੇ 'ਚ ਯੋਗਦਾਨ ਪਾਉਣਾ ਹੈ। ਸਾਰਿਆਂ ਨੇ ਸਲਾਹ ਕਰਕੇ ਸੰਤ ਬਾਬਾ ਅਤਰ ਸਿੰਘ ਜੀ, ਮਸਤੂਆਣ ਵਾਲੇ ਮਹਾਂਪੁਰਸ਼, ਤਿੰਨਾਂ ਨੂੰ ਬੇਨਤੀ ਕੀਤੀ ਕਿ ਮਹਾਂਪੁਰਸ਼ੋ, ਇਹ ਜਿੰਨਾ ਵੀ ਪ੍ਰੋਗਰਾਮ ਹੈ ਇਹ ਤੁਸੀਂ ਕਰਨਾ, ਅਸੀਂ ਤੁਹਾਨੂੰ ਸਾਰਾ ਸਹਿਯੋਗ ਦੇਵਾਂਗੇ, ਕਿਉਂਕਿ ਰਾਜਨੀਤਿਕ ਬੰਦਿਆਂ ਨੂੰ ਇੰਨਾ ਮਰਯਾਦਾ ਦਾ ਬਹੁਤਾ ਪਤਾ ਨਹੀਂ ਹੁੰਦਾ। ਸੋ ਇਹਨਾਂ ਨੇ ਬੇਨਤੀ ਕੀਤੀ ਕਿ ਮਹਾਂਪੁਰਸ਼ੋ ਤੁਸੀਂ ਕਿਰਪਾ ਕਰਿਓ। ਰਾਜਿਆਂ ਨੇ ਫਿਰ ਆਪਣੀ ਆਪਣੀ ਫੌਜ ਵਿੱਚੋਂ ਚੰਗੇ ਕੱਦ ਕਾਠੀ ਵਾਲੇ ਪੂਰਨ ਗੁਰਸਿੱਖ ਫੌਜੀ ਤਿਆਰ ਕੀਤੇ। ਉਹਨਾਂ ਦੀਆਂ ਟੁਕੜੀਆਂ ਬਣੀਆਂ, ਆਪਣੇ ਆਪਣੇ ਰਾਜ ਦੇ, ਆਪਣੇ ਆਪਣੇ ਸਟੇਟਾਂ ਦੇ ਝੰਡੇ ਦਿੱਤੇ ਉਹਨਾਂ ਨੂੰ। ਇੱਕ ਹਾਥੀ ਤਿਆਰ ਕੀਤਾ ਗਿਆ, ਹਾਥੀ, ਉਹਦੇ 'ਤੇ ਸੋਹਣੀ ਅੰਬਾਰੀ ਜਿਹੜੀ ਹੈ ਇਹ ਸਜਾਈ ਗਈ। ਹਾਥੀ ਨੂੰ ਬੜੇ ਸੁੰਦਰ ਤਰੀਕੇ ਨਾਲ ਸਜਾਇਆ ਗਿਆ, ਸੋਹਣੇ ਉਹਦੇ 'ਤੇ ਝੁੱਲ ਪਾਏ ਗਏ। ਜਿਸ ਦਿਨ ਪ੍ਰੋਗਰਾਮ ਉਲੀਕਿਆ ਸੀ, 4-5 ਦਿਨ ਪਹਿਲਾਂ ਅੰਮ੍ਰਿਤਸਰ ਤੋਂ ਇਹ ਚੱਲ ਪਏ। ਸਤਸੰਗੀਓ, ਮਹਾਂਪੁਰਸ਼ ਸੰਤ ਬਾਬਾ ਅਤਰ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਜੀ ਤਾਬਿਆ ਹਾਥੀ ਦੇ ਉੱਤੇ ਸਵਾਰੀ ਹੈ ਬੈਠੇ ਨੇ। ਅੱਗੇ ਅੱਗੇ ਪੰਜ ਪਿਆਰੇ ਸਾਹਿਬਾਨ ਜਾ ਰਹੇ ਨੇ ਘੋੜਿਆਂ 'ਤੇ, ਪਿੱਛੇ ਪਿੱਛੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਅਗਵਾਹੀ ਵਿੱਚ ਇਹ ਨਗਰ ਕੀਰਤਨ ਜਾ ਰਿਹਾ। ਉੱਧਰ ਬਾਕੀ ਧਰਮਾਂ ਦੇ ਜਿਹੜੇ ਆਗੂ ਸੀ, ਜਿਵੇਂ ਪੰਡਿਤ ਲੋਕ ਨੇ, ਕਾਜੀ ਮੌਲਾਨੇ ਨੇ, ਹੋਰ ਲੋਕ ਨੇ, ਉਹਨਾਂ ਆਪਣੇ ਆਪਣੇ ਧਰਮਾਂ ਦੇ ਗ੍ਰੰਥ ਲੈ ਲਏ। ਕਿਸੇ ਨੇ ਕੱਛੇ ਮਾਰ ਲਿਆ ਗ੍ਰੰਥ, ਕੋਈ ਹੱਥ 'ਚ ਫੜ ਕੇ ਤੁਰਿਆ ਆਉਂਦਾ ਸਤਸੰਗੀਓ। ਪਰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਸਵਾਰੀ ਜਾਣ ਦਾ ਪ੍ਰੋਗਰਾਮ ਲੀਕਿਆ ਗਿਆ ਸੀ, ਗੋਰਿਆਂ ਨੂੰ ਇਹ ਸੁਨੇਹਾ ਭੇਜਿਆ ਸੀ ਰਾਜਿਆਂ ਨੇ ਮਹਾਂਪੁਰਸ਼ਾਂ ਰਾਹੀਂ ਕਿ ਅਸੀਂ ਚਾਹੁੰਦੇ ਹਾਂ ਜਦੋਂ ਸਾਡੇ ਗੁਰੂ ਸਾਹਿਬ ਜੀ ਆਉਣ ਅਤੇ ਗੋਰੇ ਅਫਸਰ ਖਲੋ ਜਾਣ ਸਤਿਕਾਰ ਵਜੋਂ। ਪਰ ਗੋਰਿਆਂ ਨੇ ਮਨਾ ਕਰਤਾ, ਕਹਿੰਦੇ ਨਹੀਂ ਸਾਡਾ ਨਿਯਮ ਹੈ, ਸਾਡੀ ਇੱਕ ਆਪਣੇ ਕਾਨੂੰਨੀ ਤੌਰ 'ਤੇ ਅਸੀਂ ਖਲੋ ਨਹੀਂ ਸਕਦੇ। ਪਰ ਉਹ ਵਿਚਾਰ ਹੁਣ ਉਹ ਧਾਰਮਿਕ ਬੰਦੇ ਸਾਰੇ ਪਹੁੰਚ ਗਏ ਵੱਖ ਵੱਖ ਧਰਮਾਂ ਦੇ। ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਗਈ, ਇੱਕ ਵੱਡੀ ਫੌਜ ਨਾਲ ਆ ਰਹੀ ਹੈ। ਹਰੇਕ ਰਾਜੇ ਨੇ 25-25 ਆਪਣੇ ਸੂਰਬੀਰ ਯੋਧੇ ਤਿਆਰ ਬਰ ਤਿਆਰ, ਦਾੜੇ ਪ੍ਰਕਾਸ਼ ਨੇ, ਸੋਹਣੇ ਬਾਣੀ ਪਾ ਕੇ ਅਤੇ ਨਾਲ ਸਤਸੰਗੀ ਢੋਲ ਨਗਾਰੇ ਵੱਜਦੇ ਜਾ ਰਹੇ, ਨਫੀਰੀਆਂ ਪਟੇ ਨਰਸਿੰਘੇ ਵੱਜਦੇ ਜਾ ਰਹੇ। ਇੰਨਾ ਲਾਮ ਲਸ਼ਕਰ ਵੇਖਿਆ, ਇੰਨੀ ਆਣ ਸ਼ਾਨ ਵੇਖੀ, ਗੋਰੇ ਖਲੋ ਗਏ ਉੱਠ ਕੇ। ਜਿਹੜੇ ਗੋਰੇ ਕਹਿੰਦੇ ਖਲੋਣਾ ਨਹੀਂ ਗਾ, ਇੰਨਾ ਸੁੰਦਰ ਇਹ ਸਾਰਾ ਨਜ਼ਾਰਾ ਵੇਖ ਕੇ ਗੋਰੇ ਖਲੋ ਗਏ। ਸਤਸੰਗੀਓ, 500 ਮੋਹਰ ਰੱਖ ਕੇ ਗੋਰਿਆਂ ਨੇ ਨਮਸਕਾਰ ਕੀਤੀ, ਕਹਿੰਦੇ ਬਾਕੀ ਲੋਕਾਂ ਨੂੰ, ਭਾਈ ਜੇ ਆਪਣੇ ਧਾਰਮਿਕ ਗ੍ਰੰਥ ਦਾ ਸਤਿਕਾਰ ਆਪ ਨਾ ਕਰਾਂਗੇ ਕੋਈ ਕਿਵੇਂ ਕਰੇਗਾ? ਤੁਸੀਂ ਕੋਈ ਹੱਥ 'ਚ ਲੈ ਕੇ ਤੁਰਿਆ ਆਉਂਦਾ, ਕੋਈ ਕਛ 'ਚ ਲੈ ਕੇ ਤੁਰਿਆ ਆਉਣਾ? ਵੇਖੋ ਗੁਰੂ ਗ੍ਰੰਥ ਸਾਹਿਬ ਦਾ ਇੰਨਾ ਅਦਬ, ਇੰਨਾ ਸਤਿਕਾਰ, ਇੰਨੀ ਭੈ ਭਾਵਨੀ ਹੈ ਸਤਸੰਗੀਓ। ਇਸ ਲਈ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਹਰੇਕ

ਉਸ ਇਹਨੇ ਬਾਣੀ ਦਾ ਪੂਰਨ ਸਤਿਕਾਰ ਕੀਤਾ ਹੈ। ਬਾਣੀ ਦਾ ਅਦਬ ਭੈ ਭਾਵਨੀ ਦੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਤਿਕਾਰ ਕੀਤਾ, ਸਾਨੂੰ ਸਿਖਾਇਆ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੰਸਾਰ ਦੇ ਸਭ ਤੋਂ ਸਤਿਕਾਰਯੋਗ ਪਵਿੱਤਰ ਗ੍ਰੰਥ ਨੇ ਸਤਸੰਗੀਓ। ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਇੱਕ ਓਅੰਕਾਰ ਤੋਂ ਲੈ ਕੇ ਸੰਪੂਰਨ ਬਾਣੀ ਪੜ੍ਹੋ, ਕਿਤੇ ਵੀ ਨਹੀਂ ਲਿਖਿਆ ਕਿ ਗੁਰੂ ਪਰਮੇਸ਼ਰ ਦਾ ਅੰਤ ਆ ਗਿਆ। ਉਹਦਾ ਅੰਤ ਨਹੀਂ ਪਾਇਆ ਜਾ ਸਕਦਾ। ਅੰਤਨ ਸਿਫਤੀ ਕਹਿਣ ਨਾ ਅੰਤ, ਅੰਤ ਨਾ ਕਰਨਾ ਦੇਣ ਨਾ ਅੰਤ। ਗੁਰੂ ਅਰਜਨ ਦੇਵ ਜੀ ਨੇ ਸਹਿਸਕ੍ਰਿਤੀ ਬਾਣੀ ਦੇ ਵਿੱਚ ਬਚਨ ਕੀਤੇ ਨੇ, ਨੇਤ ਨੇਤ ਕਥੰਤ ਬੇਦਾ। ਬੇਦ ਵੀ ਪਰਮਾਤਮਾ ਨੂੰ ਬੇਅੰਤ ਬੇਅੰਤ ਕਹਿੰਦੇ ਨੇ। ਅੰਤ ਨਾ ਅੰਤਾ ਸਦਾ ਬੇਅੰਤਾ, ਕਹੋ ਨਾਨਕ ਉੱਚੋ ਉੱਚਾ। ਉੱਚਾ ਉੱਚਿਆਂ ਤੋਂ ਉੱਚਾ ਵਾਹਿਗੁਰੂ। ਉਹਦੇ ਗੁਣ ਗਾਈ ਜਾਓ, ਉਹਦੀਆਂ ਸਿਫਤਾਂ ਕਰੀ ਜਾਓ, ਉਹਦੀ ਮਹਿਮਾ ਕਰੀ ਜਾਓ, ਉਹਦੀ ਕੀਰਤੀ ਕਰੀ ਜਾਓ। ਭਾਈ ਪਰਮਾਤਮਾ ਦਾ ਅੰਤ ਨਹੀਂ ਆਉਂਦਾ। ਲੱਖਾਂ ਹਜ਼ਾਰਾਂ ਪਾਠੀ ਪਾਠ ਕਰਦੇ ਨੇ, ਲੱਖਾਂ ਹਜ਼ਾਰਾਂ ਸਤਸੰਗੀਆਂ ਕੀਰਤਨੀਆਂ ਕੀਰਤਨ ਕਰਦੇ ਨੇ, ਬੇਅੰਤ ਕਥਾ ਵਾਚਕ ਪ੍ਰਚਾਰਕ ਪ੍ਰਚਾਰ ਕਰਦੇ ਨੇ, ਵਾਹਿਗੁਰੂ ਦਾ ਅੰਤ ਤਾਂ ਵੀ ਨਹੀਂ ਆ ਰਿਹਾ। ਗੁਰੂ ਗ੍ਰੰਥ ਸਾਹਿਬ ਜੀ ਬਚਨ ਲਿਖੇ ਨੇ, ਸਹਿਸ ਫਨੀ ਸੇਖ ਅੰਤ ਨਾ ਜਾਣੈ। ਸਹਿਸ ਫਨੀ ਦਾ ਅਰਥ ਹੈ ਇੱਕ ਸੱਪ ਮੰਨਿਆ ਗ੍ਰੰਥਾਂ ਦੇ ਵਿੱਚ ਲਿਖਿਆ, ਸ਼ੇਸ਼ ਨਾਗ। ਇੱਕ ਹਜ਼ਾਰ ਕਹਿੰਦੇ ਦਾ ਮੂੰਹ ਹੈ ਅਤੇ 2000 ਰਸਨਾ ਉਹਦੀ ਮੰਨੀ ਸੱਸੇ, ਕਿ ਉਹ ਸੱਪ ਦੀਆਂ ਜਬਾਨਾਂ ਦੋ ਹੁੰਦੀਆਂ। ਨਵਤਨ ਨਾਮ ਜਪੇ ਤੇਰੇ ਜੇਬਾਂ, ਨਵੇਂ ਤੋਂ ਨਵਾਂ ਨਾਮ ਹਰ ਰੋਜ਼ ਸ਼ੇਸ਼ ਨਾਗ ਲੈਂਦਾ। ਪਰ ਪਰਮੇਸ਼ਰ ਦੇ ਨਾਮਾਂ ਦਾ ਅੰਤ ਨਹੀਂ ਸਤਸੰਗੀਓ। ਜਾਪ ਸਾਹਿਬ ਦੀ ਬਾਣੀ ਆਪਾਂ ਪੜ੍ਹਦੇ ਹਾਂ ਅਤੇ ਉਹਦੇ 'ਚ ਬਚਨ ਪੜ੍ਹਦੇ ਹਾਂ, ਤਾਂ ਸਰਬ ਨਾਮ ਕਥੇ ਕਮਨ ਕਰਮ ਨਾਮ ਵਰਨ ਸਮਤ। ਹੇ ਪਰਮਾਤਮਾ, ਤੇਰੇ ਸਾਰੇ ਨਾਮ ਕੌਣ ਕਹਿ ਸਕਦਾ? ਫਿਰ ਵੀ ਜਿਹੜੇ ਤੇਰੇ ਕਰਮ ਨਾਮ ਨੇ, ਤੇਰੇ ਕਰਮਾਂ ਤੋਂ ਪਏ ਹੋਏ ਨਾਮ ਨੇ, ਵਰਨਤ ਸਮਤ ਦਾ ਅਰਥ ਸਿਆਣੇ ਗੁਰਸਿੱਖ ਉਹਨਾਂ ਨਾਮਾਂ ਦਾ ਕਥਨ ਕਰਦੇ ਆ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੇਅੰਤ ਪਰਮੇਸ਼ਰ ਦੇ ਨਾਮ ਨੇ, ਬੇਅੰਤ ਅੰਤ ਨਹੀਂ। ਅਤੇ ਗੁਰੂ ਨਾਨਕ ਦੇਵ ਜੀ ਦੇ ਬਚਨ ਨੇ, ਬਲਿਹਾਰ ਜਾਓ ਜੇਤੇ ਤੇਰੇ ਨਾਮ ਹੈ। ਹੇ ਵਾਹਿਗੁਰੂ, ਜਿੰਨੇ ਵੀ ਤੇਰੇ ਨਾਮ ਨੇ, ਸਾਰੇ ਨਾਮਾਂ ਤੋਂ ਸਦਕੇ ਜਾਵਾਂ, ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਅਤੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸਤਸੰਗੀਓ, ਸੱਤ ਨਾਮ ਤੇਰਾ ਪਰਾ ਪੂਰਬਲਾ, ਕਿਰਤਮ ਨਾਮ ਕਥੇ ਤੇਰੇ ਜੇਬਾਂ। ਕਿਰਤਮ ਨਾਮ ਦਾ ਅਰਥ ਹੁੰਦਾ ਕਿਰਤ ਤੋਂ ਪਏ ਹੋਏ ਨਾਮ। ਜੋ ਕੰਮ ਕਰਦਾ ਪਰਮਾਤਮਾ ਉਦਾਂ ਉਹਦਾ ਨਾਮ ਪੈ ਗਿਆ ਸਤਸੰਗੀਓ। ਹੁਣ ਰਾਗੀ ਸਿੰਘ ਜੀ ਕੀਰਤਨ ਕਰਕੇ ਗਏ ਨੇ, ਆਪਾਂ ਕਹਿੰਦੇ ਰਾਗੀ ਸਿੰਘਾਂ ਨੇ ਕੀਰਤਨ ਕੀਤਾ, ਇਹ ਨਾਮ ਨਹੀਂ ਉਹਨਾਂ ਦਾ, ਇਹ ਉਹਨਾਂ ਦੇ ਕਰਮ ਤੋਂ ਪਿਆ ਹੋਇਆ ਨਾਮ ਹੈ ਗ੍ਰੰਥੀ ਸਿੰਘ। ਹੁਣ ਗ੍ਰੰਥੀ ਨਾਮ ਤਾਂ ਹੈ ਨਹੀਂ, ਨਾਮ ਤਾਂ ਕੁਛ ਹੋਰ ਹੋਏਗਾ। ਜਿਵੇਂ ਇੱਥੇ ਸੇਵਾ ਕਰ ਰਹੇ ਨੇ ਗੁਰੂ ਦੇ ਪਿਆਰੇ ਭਾਈ ਗੁਰਪ੍ਰੀਤ ਸਿੰਘ ਜੀ, ਭਾਈ ਦਿਲਬਾਗ ਸਿੰਘ ਜੀ, ਪਰ ਸਤਸੰਗੀਓ ਗ੍ਰੰਥੀ ਦਾ ਮਤਲਬ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਨ ਵਾਲਾ, ਸੇਵਾਦਾਰ ਦਾ ਅਰਥ ਸੇਵਾ ਕਰਨ ਵਾਲਾ, ਗੁਰੂ ਦਾ ਪਿਆਰਾ। ਇਹ ਕਿਰਤਮ ਨਾਮ ਆ। ਇੱਦਾਂ ਹੀ ਪਰਮਾਤਮਾ ਜੀ ਨੇ, ਵਾਹਿਗੁਰੂ ਜੀ ਨੇ ਜੋ ਜੋ ਕਰਮ ਕੀਤੇ ਉਹਦੇ ਅਨੁਸਾਰ ਉਹਦੇ ਨਾਮ ਪੈ ਗਏ। ਜਾਪ ਸਾਹਿਬ ਵਿੱਚ ਕਿੰਨੇ ਆਪਾਂ ਨਾਮ ਪੜ੍ਹਦੇ ਹਾਂ, ਗੁਰੂ ਗ੍ਰੰਥ ਸਾਹਿਬ 'ਚ ਕਿੰਨੇ ਨਾਮ ਨੇ, ਨਿਰੰਜਣ ਹੈ, ਨਿਰੰਕਾਰ ਹੈ, ਸੋ ਸਤਸੰਗੀਓ ਨਿਰਭਉ ਹੈ, ਨਿਰਵੈਰ ਹੈ, ਇਹ ਸਾਰੇ ਉਹਦੇ ਨਾਮ ਨੇ ਵਾਹਿਗੁਰੂ ਦੇ। ਅਗਮ, ਗੋਚਰਾ, ਅਪਰ, ਅਪਾਰ ਆਦਿਕ ਬੇਅੰਤ ਨਾਮ ਨੇ ਵਾਹਿਗੁਰੂ ਦੇ। ਇੱਕ ਪਵਿੱਤਰ ਬਾਣੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ, ਸਹਿਸਰਨਾਮਾ ਮਾਰੂ ਮਹੱਲਾ ਪੰਜਵਾਂ, ਅਚੁੱਤ ਪਾਰਬ੍ਰਹਮ ਪਰਮੇਸ਼ਰ ਸੁਆਮੀ। ਇਹ ਪੂਰਾ ਸ਼ਬਦ ਬਹੁਤ ਵੱਡਾ ਸ਼ਬਦ ਹੈ ਮਾਰੂ ਰਾਗ ਵਿੱਚ। ਇਹਦੇ ਵਿੱਚ ਕੇਵਲ ਪਰਮੇਸ਼ਰ ਦੇ ਨਾਮ ਹੀ ਲਿਖੇ ਨੇ। ਇਸ ਬਾਣੀ ਦਾ ਨਾਮ ਗੁਰਸਿੱਖਾਂ ਨੇ ਰੱਖਿਆ ਸਹਿਸਰਨਾਮਾ, ਭਾਵ ਕਿ 1000 ਨਾਮ ਉਸ ਸ਼ਬਦ ਦੇ ਵਿੱਚ ਪਰਮੇਸ਼ਰ ਦੇ ਲਿਖੇ ਨੇ। ਉਹ ਪੂਰਾ ਸ਼ਬਦ ਹੀ ਸਤਸੰਗੀਓ 'ਚ ਵਾਹਿਗੁਰੂ ਦੇ ਨਾਮਾਂ ਦਾ ਜ਼ਿਕਰ ਕੀਤਾ ਗਿਆ। ਮਤਲਬ ਬੇਅੰਤ ਨਾਮ ਪਰਮੇਸ਼ਰ ਦੇ, ਅਤੇ ਫਿਰ ਵੀ ਗੁਰੂ ਜੀ ਕਹਿੰਦੇ ਨੇ ਤੇਰੇ ਨਾਮਾਂ ਦਾ ਅੰਤ ਨਹੀਂ ਵਾਹਿਗੁਰੂ। ਕੇਤਾ ਆਖਣ ਆਖੀਐ ਤਾਂ ਕਿ ਅੰਤ ਨਾ ਜਾਣਾ। ਕਿੰਨਾ ਕੁ ਆਖੀਏ ਉਹਦੇ ਨਾਮਾਂ ਦੀ ਸਿਫਤ, ਉਹਦੇ ਨਾਮਾਂ ਦਾ ਅੰਤ ਨਹੀਂ, ਉਹਦਾ ਪਰਮੇਸ਼ਰ ਦਾ ਅੰਤ ਨਹੀਂ। ਬੜਾ ਬੇਅੰਤ ਵਾਹਿਗੁਰੂ। ਮੈਂ ਨਿਤਰਿਆ ਤਰ ਏਕ ਤੂੰ ਮੈਂ ਤਾਣ ਸਤਾਣਾ। ਬੇਨਤੀ ਕਰੀਏ ਵਾਹਿਗੁਰੂ ਅੱਗੇ, ਹੇ ਵਾਹਿਗੁਰੂ ਮੈਂ ਨਿਤਰਿਆ ਤਰ ਏਕ ਤੂੰ, ਮੇਰਾ ਨਿਆਸਰਿਆਂ ਦਾ ਆਸਰਾ ਇੱਕ ਤੂੰ ਹੀ ਆ।
ਸਾਹਿਬ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਸੇਵਾ ਕੀਤੀ ਵਡੇਰੀ ਉਮਰ ਵਿੱਚ। ਸਤਸੰਗੀਓ 60 ਸਾਲ ਦੀ ਉਮਰ ਤੱਕ ਗੁਰੂ ਅਮਰਦਾਸ ਸਾਹਿਬ ਜੀ ਘਰ ਪਰਿਵਾਰ ਵਿੱਚ ਰਹੇ। ਇੱਕ ਦਿਨ ਮਨ 'ਚ ਖਿਆਲ ਆ ਗਿਆ ਕਿ ਕੁਛ ਕਰਮ ਧਰਮ ਕਰ ਲੈਣਾ ਚਾਹੀਦਾ। ਗੁਰੂ ਅਮਰਦਾਸ ਸਾਹਿਬ ਜੀ ਚਾਰ ਭਰਾ ਨੇ, ਸਭ ਤੋਂ ਵੱਡੇ ਗੁਰੂ ਅਮਰਦਾਸ ਜੀ ਸੱਚੇ ਪਾਤਸ਼ਾਹ, ਔਰ ਗੁਰੂ ਅਮਰਦਾਸ ਸਾਹਿਬ ਨੇ ਆਪਣੇ ਛੋਟੇ ਭਰਾਵਾਂ ਦਾ ਵਿਆਹ ਕਰਕੇ ਅਤੇ ਆਪਣਾ ਵਿਆਹ ਬਾਅਦ 'ਚ ਕਰਾਇਆ। 28 ਸਾਲ ਦੀ ਉਮਰ ਵਿੱਚ ਧੰਨ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸ਼ੁਭ ਆਨੰਦ ਕਾਰਜ ਨਸਕਤਰਾ ਪਿੰਡ ਸਤਸੰਗੀਓ ਉੱਥੇ ਹੋਇਆ। ਔਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਦੀ 28 ਸਾਲ ਦੇ ਵਿੱਚ ਸ਼ਾਦੀ ਵਿਆਹ ਹੋਇਆ ਅਤੇ 40 ਸਾਲ ਦੀ ਉਮਰ ਵਿੱਚ ਪਹਿਲੇ ਬੱਚੇ ਨੇ ਜਨਮ ਲਿਆ, ਉਹਦਾ ਨਾਂ ਰੱਖਿਆ ਮੋਹਣ। 40 ਸਾਲ ਦੀ ਉਮਰ 'ਚ ਪਹਿਲਾ ਬੱਚਾ ਆਵੀ ਦੇ ਗ੍ਰਹਿ ਆਇਆ, ਦੂਸਰੀ ਬੱਚੀ ਨੇ ਜਨਮ ਲਿਖਿਆ ਲਿਆ, ਉਹਦਾ ਨਾਮ ਰੱਖਿਆ ਮੋਹਣੀ। ਤੀਸਰੇ ਸਤਸੰਗੀਓ ਫਿਰ ਬੱਚੇ ਨੇ ਜਨਮ ਲਿਆ, ਉਹਦਾ ਨਾਂ ਰੱਖਿਆ ਨਦਾਨੀ। ਔਰ ਚੌਥਾ ਬੱਚਾ ਸੀ ਉਹਦਾ ਨਾਂ ਰੱਖਿਆ ਬਾਬਾ ਮੋਹਰੀ। ਧੰਨ ਧੰਨ ਗੁਰੂ ਗ੍ਰੰਥ ਸਾਹਿਬ 'ਚ ਨਾਮ ਆਉਂਦਾ ਹੈ ਬਾਬਾ ਮੋਹਰੀ ਜੀ ਦਾ। ਮੋਹਰੀ ਪੁੱਤ ਸਨਮੁਖ ਹੋਇਆ, ਰਾਮਦਾਸੇ ਪੈਰੀ ਪਾਏ ਜੀ। ਹੁਣ ਖਿਆਲ ਆ ਜਾਏਗਾ ਮਨ 'ਚ ਕਿ ਅਸੀਂ ਇਹ ਤਾਂ ਨਾਮ ਸੁਣੇ ਨਹੀਂ, ਮੋਹਣੀ ਨਦਾਨੀ। ਬੇਨਤੀ ਕਰਾਂ ਕਿ ਜਿਹੜਾ ਨਾਮ ਸੀ ਬੀਬੀ ਭਾਨੀ ਜੀ ਦਾ, ਇਹ ਨਾਮ ਸੀ ਮੋਹਣੀ, ਬਾਬਾ ਮੋਹਣ ਜੀ ਉਹਦੀ ਛੋਟੀ ਭੈਣ ਬੀਬੀ ਮੋਹਣੀ। ਉਹਨੂੰ ਪਿਆਰ ਨਾਲ ਲਾੜਨਾ ਸੰਗਤਾਂ ਲਾਡਲੀ ਕਹਿੰਦੀ ਆ। ਜਦੋਂ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਗੁਰੂ ਬਣੇ ਅਤੇ ਗੁਰੂ ਪਿਤਾ ਜੀ ਦੀ ਹਾਜ਼ਰੀ 'ਚ ਰਹਿੰਦੀ, ਭਾਣੇ 'ਚ ਰਹਿੰਦੀ, ਸਦਾ ਵਾਰ ਅਤੇ ਗੁਰੂ ਮਹਾਰਾਜ ਜੀ ਦੀ ਆਗਿਆ 'ਚ ਰਹਿੰਦੀ, ਸੰਗਤਾਂ ਫਿਰ ਉਹਨੂੰ ਕਹਿਣ ਲੱਗੇ ਭਾਨੀ, ਇੱਦਾਂ ਬੀਬੀ ਨਦਾਨੀ, ਉਹਦਾ ਛੋਟਾ ਨਾਮ ਦਾਨੀ। ਬੀਬੀ ਦਾਨੀ ਜਿਹੜੀ ਸੀ ਸਤਸੰਗੀਓ, ਉਹਦਾ ਸ਼ੁਭ ਆਨੰਦ ਕਾਰਜ ਬਾਬਾ ਰਾਮਾ ਜੀ ਬੇਦੀ ਬੇਦੀ ਕੁਲ ਦੇ ਵਿੱਚ ਉਹਨਾਂ ਨਾਲ ਹੋਇਆ, ਅਤੇ ਬੀਬੀ ਭਾਨੀ ਜੀ ਦੇ ਸ਼ੁਭ ਆਨੰਦ ਕਾਰਜ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਨਾਲ ਹੋਇਆ। ਗੁਰੂ ਅਮਰਦਾਸ ਸਾਹਿਬ ਜੀ ਸੱਚੇ ਪਾਤਸ਼ਾਹ ਜਦੋਂ 40 ਸਾਲ ਦੀ ਉਮਰ ਵਿੱਚ ਆਪਦੇ ਘਰ ਪਹਿਲੇ ਬੱਚੇ ਨੇ ਜਨਮ ਲਿਆ, ਬੱਚੇ ਫਿਰ ਸੁਰਤ ਸੰਭਾਲ ਕੇ ਥੋੜ੍ਹੇ ਵੱਡੇ ਹੋ ਗਏ, ਘਰ ਦਾ ਕੰਮ ਕਾਰ ਚੰਗਾ ਸੀ, ਵਪਾਰ ਕਰਦੇ ਸੀ, ਮਨ 'ਚ ਖਿਆਲ ਆ ਗਿਆ ਕੁਝ ਕਰਮ ਧਰਮ ਕਰ ਲੈਣੇ ਚਾਹੀਦੇ ਨੇ। ਫਿਰ ਮਨ 'ਚ ਖਿਆਲ ਕੀਤਾ ਕਿ ਹਰੇਕ ਸਾਲ ਗੰਗਾ ਦੀ ਯਾਤਰਾ ਲਈ ਜਾਣ ਲੱਗ ਪਏ। ਨੰਗੇ ਚਰਨੀ ਜਾਂਦੇ ਨੇ, ਸਾਲ 'ਚ ਦੋ ਵਾਰ ਜਾਂਦੇ ਹੈ, ਕਹਿੰਦੇ 20 ਵਾਰ ਆਪ ਜੀ ਗੰਗਾ 'ਤੇ ਲਗਾਤਾਰ ਗਏ। 20 ਵਾਰ ਮਤਲਬ 10 ਸਾਲ, 60 ਸਾਲ ਦੀ ਉਮਰ ਦੇ 'ਚ ਜਾਣਾ ਸ਼ੁਰੂ ਕੀਤਾ, 70 ਸਾਲ ਦੇ ਹੋ ਗਏ। ਅਤੇ ਜਦੋਂ 70 ਸਾਲ ਦੇ ਹੋ ਗਏ ਵਾਪਸ ਮੁੜ ਰਹੇ ਸੀ, ਦੋ ਕੌਤਕ ਵਾਪਰੇ, ਦੋ, ਇੱਕ ਤਾਂ ਜਦੋਂ 20-20 ਵਾਰ ਯਾਤਰਾ 'ਤੇ ਗਏ, ਇੱਕ ਮੇੜਾ ਨਾਮ ਦਾ ਪਿੰਡ ਹਰਿਆਣੇ ਵਿੱਚ, ਉੱਥੇ ਆਪ ਜੀ ਰਾਤ ਨੂੰ ਸਰਾਂ ਦੇ ਵਿੱਚ ਰਹਿੰਦੇ ਸੀ, ਵਿਸ਼ਰਾਮ ਕਰਦੇ ਸੀ। ਉੱਥੇ ਇੱਕ ਦੁਰਗੋਦਾਸ ਨਾਮ ਦਾ ਪੰਡਿਤ ਹੈ, ਬੜਾ ਜੋਤਸੀ ਹੈ, ਇਹਨੇ ਸੁੰਦਰੀਕ ਗ੍ਰੰਥ ਪੜ੍ਹਿਆ ਹੋਇਆ, ਉਹਦੇ ਵਿੱਚ ਹੱਥ ਦੀਆਂ ਰੇਖਾ ਪੈਰਾਂ ਦੀਆਂ ਰੇਖਾ ਦਾ ਜ਼ਿਕਰ ਮਿਲਦਾ ਕਿ ਆਹ ਰੇਖ ਇੱਦਾਂ ਹੋਵੇ ਤਾਂ ਇਹਦਾ ਕੀ ਮਤਲਬ, ਇੱਦਾਂ ਹੋਵੇ ਤਾਂ ਇਹਦਾ ਕੀ ਮਤਲਬ। ਜਦੋਂ ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਹੋਇਆ ਨਾ ਸਤਸੰਗੀਓ, ਅਤੇ ਗੁਰੂ ਨਾਨਕ ਦੇਵ ਦੇ ਪਿਤਾ ਬਾਬਾ ਕਾਲੂ ਜੀ ਨੇ ਪੰਡਿਤ ਹਰਦਿਆਲ ਨੂੰ ਸੱਦਿਆ, ਅਤੇ ਉਹ ਕਹਿਣ ਲੱਗਾ ਕਿ ਬੱਚਾ ਮੇਰੇ ਘਰ ਜਨਮਿਆ ਅਤੇ ਇਹਦਾ ਤੂੰ ਟੇਵਾ ਲਾ, ਇਹਦੀ ਭਾਵ ਪੱਤਰੀ ਬਣਾ, ਜਨਮ ਪੱਤਰੀ। ਪੰਡਿਤ ਲੋਕ ਫਿਰ ਕੀ ਵਹਿੰਦੇ ਨੇ ਪਿਆਰੇ, ਹੱਥਾਂ ਦੀਆਂ ਰੇਖਾ ਵਹਿੰਦੇ ਨੇ, ਮੱਥੇ ਦੀਆਂ ਰੇਖਾ ਵਹਿੰਦੇ ਨੇ, ਚਰਨਾਂ ਦੀਆਂ ਰੇਖਾ ਵਹਿੰਦੇ ਨੇ। ਜਦੋਂ ਪੰਡਿਤ ਆਇਆ ਅਤੇ ਉਹਨੇ ਹੱਥ ਗੁਰੂ ਨਾਨਕ ਦੇਵ ਦੇ ਵੇਖੇ ਅਤੇ ਨਮਸਕਾਰ ਕਰਤੀ। ਬਾਬਾ ਕਾਲੂ ਜੀ ਪੁੱਛਦੇ ਕਿਉਂ, ਕਹਿੰਦੇ ਇਹਦੇ ਇੱਕ ਹੱਥ ਛਤਰ ਹੈ ਅਤੇ ਇੱਕ ਹੱਥ ਚੋਰ ਹੈ, ਇੱਕ ਹੱਥ ਛਤਰ ਦਾ ਨਿਸ਼ਾਨ ਅਤੇ ਇੱਕ ਚੋਰ ਦਾ। ਕਹਿੰਦੇ ਕੀ ਮਤਲਬ, ਕਹਿੰਦੇ ਇਹਦੇ ਸਿਰ ਦੇ ਉੱਤੇ ਛਤਰ ਅਤੇ ਚੋਰ ਝੂਲੇਗਾ। ਫਿਰ ਉਹ ਬੇਨਤੀ ਕਰਾਂ, ਆਪਣੇ ਹੱਥ ਸਾਰੇ ਵੇਖੀਏ ਆਪਾਂ, ਹੱਥ ਦੀ ਤਲੀ ਸਾਡੀ ਡੂੰਘੀ ਹੁੰਦੀ ਹੈ, ਡੂੰਘੀ। ਜਦੋਂ ਗੁਰੂ ਨਾਨਕ ਦੇਵ ਜੀ ਹੱਥਾਂ ਦੀ ਤਲੀ ਵੇਖੀਏ ਤਾਂ ਉਹਨੂੰ ਸੀ ਉੱਭਰਵੀਂ, ਥੱਲਿਓਂ ਅੜੀ ਤਲੀ ਹੈ ਨਾ, ਇਹ ਉੱਭਰਵੀਂ ਤਾਂ ਉਹਨੂੰ। ਅਤੇ ਬਾਬਾ ਜੀ ਪੁੱਛਦੇ ਕੀ ਕਾਰਨ, ਕਹਿੰਦੇ ਇਹਦੇ ਹੱਥ 'ਚ ਮਾਇਆ ਨਹੀਂ ਰਹੇਗੀ, ਅਸੀਂ ਮੰਗਦੇ ਹਾਂ, ਸਾਡੇ ਹੱਥ ਡੂੰਘੇ ਨੇ, ਮੰਗਦੇ ਹਾਂ, ਇਹ ਦਾਤਾ ਹੈ ਅਤੇ ਇਹਦੇ ਹੱਥ 'ਚ ਮਾਇਆ ਨਹੀਂ ਰਹੇਗੀ, ਜੋ ਆਏਗਾ ਦੇਈ ਜਾਏਗਾ। ਤੀਸਰੇ ਨੰਬਰ 'ਤੇ ਚਰਨ ਵੇਖੇ ਅਤੇ ਚਰਨਾਂ ਦੇ ਵਿੱਚ ਕਹਿੰਦੇ ਕਿ ਇਹਨਾਂ ਦੇ ਪਦਮ ਹੈ, ਕੀ ਮਤਲਬ ਹੈ, ਕਹਿੰਦੇ ਇਹ ਦੁਨੀਆਂ ਦੇ ਚੱਕਰਵਰਤੀ ਹੋਣਗੇ, ਇਹਨਾਂ ਦੇ ਚਰਨਾਂ ਨੂੰ ਨਾ ਨਦੀਆਂ, ਨਾ ਸਮੁੰਦਰ, ਨਾ ਪਹਾੜ, ਨਾ ਮਾਰੂਥਲ, ਨਾ ਜੰਗਲ ਰੋ ਸਕੇਗਾ।
ਸਾਰੀ ਦੁਨੀਆਂ ਦਾ ਭ੍ਰਮਣ ਕਰਨਗੇ। ਉਹਨਾਂ ਸਮਿਆਂ 'ਚ ਕੋਈ ਆਵਾਜਾਈ ਦਾ ਸਾਧਨ ਨਹੀਂ ਸੀ। ਹੁਣ ਤਾਂ ਰੋਡਾਂ ਬੜੀਆਂ, ਥਾਂ ਥਾਂ 'ਤੇ ਬੜੀਆਂ ਵੱਡੀਆਂ ਵੱਡੀਆਂ ਭਾਰੀ ਸੜਕਾਂ ਬੜੀਆਂ, ਹਾਈਵੇ। ਉਹਨਾਂ ਸਮਿਆਂ 'ਚ ਏਡਾ ਨਹੀਂ ਸੀ ਸਿਸਟਮ। ਗੁਰੂ ਨਾਨਕ ਦੇਵ ਜੀ ਤੁਰ ਕੇ ਗਏ ਅਤੇ ਸਾਰੀ ਦੁਨੀਆਂ ਦੀ ਯਾਤਰਾ ਕੀਤੀ ਗੁਰੂ ਨਾਨਕ ਦੇਵ ਜੀ ਨੇ। ਇੱਦਾਂ ਹੀ ਉਸ ਹਰਦੇ ਜਿਹੜਾ ਪੰਡਿਤ ਦੁਰਗੋਦਾਸ ਸੀ, ਉਹਨੇ ਕੀ ਵੇਖਿਆ, ਜਿਹੜੇ ਬਜ਼ੁਰਗ ਸੁੱਤੇ ਨੇ, ਬਾਬਾ ਅਮਰਦਾਸ ਜੀ ਦੁਪਹਿਰੇ ਆਰਾਮ ਕਰ ਰਹੇ ਨੇ, ਚਰਨਾਂ ਵਿੱਚ ਪਦਮ ਵੇਖਿਆ ਅਤੇ ਨਮਸਕਾਰ ਕਰਤੀ। ਬਾਬਾ ਅਮਰਦਾਸ ਜੀ ਪੁੱਛਦੇ ਨੇ, ਪੰਡਿਤ ਜੀ ਤੁਸੀਂ ਵਿਦਵਾਨ ਹੋ, ਪਰਉਪਕਾਰੀ ਹੋ, ਸਰਾਂ ਬਣਾਈ, ਆਏ ਗਿਆਂ ਨੂੰ ਇੱਥੇ ਦਾਲ ਫੁਲਕਾ ਦਿੰਦੇ ਹੋ, ਰਾਤ ਨੂੰ ਰਹਿਣ ਨੂੰ ਵਿਸ਼ਰਾਮ ਦਿੰਦੇ ਹੋ, ਮੈਨੂੰ ਮੱਥਾ ਕਿਉਂ ਟੇਕਿਆ? ਕਹਿੰਦੇ ਮਹਾਰਾਜ ਤੁਹਾਡੇ ਚਰਨਾਂ 'ਚ ਪਦਮ ਦਾ ਨਿਸ਼ਾਨ ਹੈ। ਕਹਿੰਦੇ ਇਹਦਾ ਕੀ ਮਤਲਬ ਹੈ? ਕਹਿੰਦੇ ਇਹਦਾ ਮਤਲਬ ਜਾਂ ਤਾਂ ਤੁਸੀਂ ਚੱਕਰਵਰਤੀ ਬਾਦਸ਼ਾਹ ਹੋ, ਕਹਿੰਦੇ ਮੈਂ ਤਾਂ ਜੱਟ ਹਾਂ, ਪਿੰਡ ਖੇਤੀਬਾੜੀ ਕਰਦਾ, ਅਤੇ ਕਹਿੰਦੇ ਜਾਂ ਤੁਸੀਂ ਕੋਈ ਅਵਤਾਰੀ ਮਹਾਂਪੁਰਸ਼ ਹੋ, ਕਹਿੰਦੇ ਉਹ ਵੀ ਨਹੀਂਗਾ, ਮੈਂ ਤਾਂ ਕਾਮ ਬੰਦਾ, ਕਹਿੰਦੇ ਇਹਦਾ ਫਲ ਤੁਹਾਨੂੰ ਮਿਲੇਗਾ ਆਉਣ ਵਾਲੇ ਸਮੇਂ 'ਚ। ਬਾਬਾ ਅਮਰਦਾਸ ਸਾਹਿਬ ਜੀ ਮਹਾਰਾਜ ਕੁਛ ਮਾਇਆ ਦੇਣ ਲੱਗੇ, ਜਦੋਂ ਉੱਥੋਂ ਮੁੜ ਤੁਰ ਲੱਗੇ ਕਿ ਪਰਉਪਕਾਰੀ ਪੰਡਿਤ ਆਏ ਗਏ ਦੀ ਸੇਵਾ ਕਰਦਾ, ਤਿਲ ਫੁੱਲ ਦੇ ਨਾਲ ਸਾਰੇ ਪ੍ਰਬੰਧ ਚੱਲਦੇ ਨੇ, ਉਹ ਪੰਡਿਤ ਕਹਿੰਦਾ ਮਹਾਰਾਜ ਮਾਇਆ ਨਹੀਂ ਲਵਾਂਗਾ, ਜਦੋਂ ਤੁਹਾਨੂੰ ਇਸ ਪਦਮ ਦਾ ਫਲ ਮਿਲ ਗਿਆ ਉਦੋਂ ਮੈਂ ਆਵਾਂਗਾ, ਮੋੜਿਓ ਨਾ ਮੈਨੂੰ। ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੋਂ ਤੁਰ ਪਏ, ਰਾਜ ਵਿੱਚ ਇੱਕ ਸੰਨਿਆਸੀ ਮਿਲ ਪਿਆ, ਸ੍ਰੀ ਚੰਦ ਜੀ ਦੀ ਸੰਪਰਦਾ ਦਾ ਇੱਕ ਸਾਧੂ, ਉਹਦਾ ਨਾਮ ਇਤਿਹਾਸ ਵਿੱਚ ਆਉਂਦਾ ਹਰੀਦਾਸ। ਤੁਰੇ ਆਏ, ਗੱਲਾਂ ਬਾਤਾਂ ਕਰਦੇ ਆਏ ਕਰਦੇ ਆਏ, ਜਦੋਂ ਗੁਰੂ ਅਮਰਦਾਸ ਜੀ ਦੇ ਪਿੰਡ ਬਾਸਰ ਕੇ ਗਿੱਲ, ਬਾਬਾ ਬੁੱਢਾ ਸਾਹਿਬ ਦੀ ਬੀੜ ਨੇੜੇ ਪਿੰਡ ਆਏ, ਅਤੇ ਸਾਡਾ ਸੁਭਾਅ ਹੈ ਪ੍ਰਸ਼ਾਦ ਪਾਣੀ ਛਕਾਉਣਾ, ਹਰੇਕ ਦੀ ਸੇਵਾ ਕਰਨੀ, ਸਾਡੇ ਕੋਲ ਰਹੋ ਜੀ, ਰਹੇ, ਲੰਗਰ ਪ੍ਰਸ਼ਾਦਾ ਛਕਾਇਆ, ਰਾਤ ਨੂੰ ਬੈਠੇ। ਕਹਿਣ ਲੱਗੇ ਮੈਂ ਤੁਹਾਡੇ ਪਰਿਵਾਰ ਦਾ ਵੀ ਹਿਸਾਬ ਲਾਇਆ, ਤੁਹਾਡਾ ਵੀ, ਤੁਹਾਡਾ ਸੁਭਾਅ ਬੜਾ ਚੰਗਾ, ਬੜਾ ਮਿੱਠ ਬੋਲਣਾ ਸੁਭਾਅ, ਸਾਰੇ ਤੁਸੀਂ ਸੰਤ ਸੇਵੀ ਹੋ, ਤੁਹਾਨੂੰ ਗੁਰੂ ਬਹੁਤ ਚੰਗਾ ਮਿਲਿਆ ਹੋਵੇਗਾ। ਬਾਬਾ ਅਮਰਦਾਸ ਜੀ ਕਹਿਣ ਲੱਗੇ ਅਜੇ ਗੁਰੂ ਮੈਨੂੰ ਮਿਲਿਆ ਨਹੀਂ, ਅਜੇ ਗੁਰੂ ਮੈਂ ਲੱਭ ਰਿਹਾ। ਤੋਬਾ ਕਰ ਉੱਠਿਆ ਸਾਧੂ, ਕਹਿਣ ਲੱਗਾ ਮੇਰੀ ਜ਼ਿੰਦਗੀ ਦਾ ਪ੍ਰਣ ਸੀ ਨਗੋਰੇ ਦੇ ਹੱਥ ਖਾਣਾ ਨਹੀਂ, ਨਗੋਰੇ ਦੀ ਕੁਸੰਗਤ ਨਹੀਂ ਕਰਨੀ। ਇਹ ਵਚਨ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਸੀ, ਸੁਣੀਏ ਨਾ ਸੁਣੀਏ ਉਹ ਵੱਖਰਾ ਵਿਸ਼ਾ, ਅਸੀਂ ਕਿੰਤੂ ਪਰੰਤੂ ਕਰਨ ਲੱਗਦੇ, ਲਓ ਮੁੰਨਿਆਂ ਦੇ ਹੱਥੋਂ ਕਿਉਂ ਨਹੀਂ ਲੈਣਾ ਜੀ, ਜਾਂ ਇਹਦੇ ਹੱਥੋਂ ਕਿਉਂ ਨਹੀਂ ਲੈਣਾ। ਅਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ, ਸਤਿਗੁਰ ਵਾਜੋ ਗੁਰ ਨਹੀਂ ਕੋਈ, ਨਗੋਰੇ ਕਾ ਹੈ ਨਾਂ ਬੁਰਾ। ਨਗੋਰੇ ਬੰਦੇ ਦਾ ਨਾਮ ਲੈ ਲਈਏ ਤਾਂ ਵੀ ਪਾਪ ਲੱਗਦਾ ਪਿਆਰਿਓ। ਇਹ ਵੀ ਲਿਖਿਆ ਮਹਾਰਾਜ ਨੇ, ਬੇਦੀਨਾਂ ਕੀ ਦੋਸਤੀ ਬੇਦੀਨਾਂ ਕਾ ਖਾਣ। ਬੇਦੀਨਾਂ ਦਾ ਅਰਥ ਹੈ ਦੀਨ ਕੀ ਜਿਹਦਾ ਕੋਈ ਨਹੀਂ, ਜਿਹਨੇ ਧਰਮ ਹੀ ਨਹੀਂ ਧਾਰਨ ਕੀਤਾ, ਜਿਹੜਾ ਧਰਮ ਹੀ ਨਹੀਂ ਬੰਦਾ ਗੁਰੂ ਵਾਲਾ ਬਣਿਆ ਹੀ ਨਹੀਂ, ਉਹਦੀ ਦੋਸਤੀ ਕਰਨੀ ਅਤੇ ਉਹਦੇ ਘਰੋਂ ਖਾ ਲੈਣਾ, ਪਾਪ ਲੱਗਦਾ ਪਿਆਰਿਓ। ਇੱਥੋਂ ਤੱਕ ਲਿਖਿਆ ਸਾਕਤ ਥਾਨ ਪ੍ਰਸ਼ਟ ਫਿਰਾਹੀ, ਜਿੱਥੇ ਨਗੋਰਾ ਬੰਦਾ ਬਹਿੰਦਾ ਨਾ ਪਿਆਰਿਓ, ਉਹ ਦਗਾ ਪਿੱਟੀ ਜਾਂਦੀ ਹੈ, ਅਪਵਿੱਤਰ ਹੋ ਜਾਂਦੀ ਹੈ। ਨਾਰਦ ਮੁਨੀ ਰੋਜ਼ ਆਇਆ ਕਰੇ ਵਿਸ਼ਨੂੰ ਭਗਵਾਨ ਜੀ ਦੇ ਸਤਸੰਗੀਓ ਦਰਸ਼ਨ ਕਰਨ, ਜਦੋਂ ਉਹ ਦਰਸ਼ਨ ਕਰਕੇ ਚਲਾ ਜਾਏ ਅਤੇ ਉਹ ਵਿਸ਼ਨੂੰ ਜੀ ਕਰਨ ਕੇ ਘੁਮਿਆਰ ਸੱਦ ਲੈਣ, ਮਿੱਟੀ ਪੁੱਟ ਕੇ ਸਾਰੀ ਸੁਟਾ ਦੇਣ, ਫਿਰ ਨਵੀਂ ਮਿੱਟੀ ਪਵਾਉਣ, ਕੀ ਹੋ ਗਿਆ ਜੀ, ਇਹ ਤਾਂ ਨਗੋਰਾ ਬੰਦਾ ਲੰਘ ਕੇ ਗਿਆ ਜੀ। ਇਹ ਕਹਿੰਦੇ ਨਾਰਦ ਨੂੰ ਕੋਈ ਕੰਮ ਪੈ ਗਿਆ, ਵਾਪਸ ਮੁੜ ਆਇਆ ਅਤੇ ਉਹਨੇ ਵੇਖਿਆ ਘੁਮਿਆਰ ਲੱਗੇ ਮਿੱਟੀ ਪੁੱਟੀ ਜਾਂਦੇ ਨੇ, ਇਹ ਕਰਨ ਰਹੇ ਹੋ? ਉਹ ਕਹਿੰਦੇ ਇੱਕ ਨਾਰਦ ਨਾਮ ਦਾ ਇੱਥੇ ਨਗੋਰਾ ਬੰਦਾ ਆਉਂਦਾ, ਰੋਜ਼ ਉਹਨੇ ਜੱਬ ਪਾਇਆ ਸਾਨੂੰ, ਉਹ ਆਉਂਦਾ ਅਤੇ ਉਹ ਲੰਘ ਜਾਂਦਾ ਅਤੇ ਮਿੱਟੀ ਪੁੱਟ ਕੇ ਸੁੱਟਦੇ, ਨਵੀਂ ਪਾਉਣੇ ਆ। ਉਹ ਕਹਿੰਦਾ ਮੇਰਾ ਇੰਨਾ ਨਰਾਦਰ, ਮੈਂ ਬਿਆਸ ਰਿਖੀ ਦਾ ਪੁੱਤਰ ਭਗਵਾਨ ਦੇ ਕੋਲ ਗਿਆ, ਕਹਿੰਦਾ ਮਹਾਰਾਜ ਤੁਸੀਂ ਇੰਨਾ ਮੇਰੀ ਇਨਸਲਟ, ਇੰਨਾ ਨਰਾਦਰ ਕਰਦੇ ਹੋ। ਕਹਿੰਦੇ ਭਰਾ, ਲਿਖਿਆ ਸ਼ਾਸਤਰਾਂ 'ਚ ਜਿੱਥੇ ਨਗੋਰਾ ਬੰਦਾ ਬਹਿੰਦਾ ਤੁਰਦਾ ਉਹ ਜਗ੍ਹਾ ਪਿੱਟੀ ਜਾਂਦੀ ਹੈ। ਕਹਿੰਦੇ ਫਿਰ ਮਹਾਰਾਜ ਮੇਰੇ 'ਤੇ ਕਿਰਪਾ ਕਰੋ, ਗੁਰੂ ਕਿਹਨੂੰ ਧਾਰਨ ਕਰਾਂ? ਕਹਿੰਦੇ ਕਿ ਕੱਲ੍ਹ ਨੂੰ ਜਾਈ ਅਤੇ ਜਦੋਂ ਤੈਨੂੰ ਕੋਈ ਮਿਲ ਪਿਆ ਅਤੇ ਉੱਥੇ ਇਸ ਪ੍ਰਕਾਰ ਜਿਹੜਾ ਹੈ ਇਹ ਉਹਨੂੰ ਗੁਰੂ ਧਾਰਨ ਕਰ ਲਈ। ਲੰਮੀ ਸਾਖੀ ਹੈ, ਅੰਤ ਨੂੰ ਉਹਨੇ ਗੁਰੂ ਧਾਰਨ ਕੀਤਾ, ਮਨ 'ਚ ਸ਼ੰਕਾ ਰਹਿ ਗਿਆ, ਇਹ ਗੁਰੂ ਵੀ ਲੱਭਿਆ ਅਤੇ ਲੱਭਿਆ ਪਾਪੀ। ਜਿਹੜਾ ਬੰਦਾ ਪਹਿਲਾਂ ਤੈਨੂੰ ਮਿਲ ਪਿਆ ਤੇਰਾ ਗੁਰੂ, ਉਹ ਕੌਣ ਸੀ? ਫੰਦਕ ਸੀ, ਉਹ ਮੋਢੇ 'ਤੇ ਜਾਲ ਸੁੱਟਿਆ ਪੰਛੀ ਫੜਨ ਤੁਰਿਆ ਜਾਏ, ਕਾਲੂ ਦਾ ਨਾਮ ਸੀ ਪਿਆਰਿਓ। ਉਹਨੂੰ ਗੁਰੂ 'ਤੇ ਧਾਰ ਲਿਆ, ਮਨ 'ਚ ਸ਼ੰਕਾ ਆ ਗਈ ਅਤੇ ਅਗਲੇ ਦਿਨ ਫਿਰ ਨਾਰਦ ਆ ਗਿਆ ਵਿਸ਼ਨੂੰ ਦੇ ਦਰਸ਼ਨ ਵਾਸਤੇ, ਉਹਨਾਂ ਮੂੰਹ ਪਰਾਂ ਨੂੰ ਕਰ ਲਿਆ। ਕਹਿੰਦੇ ਮਹਾਰਾਜ ਅੱਜ ਕੀ ਹੋ ਗਿਆ? ਕਹਿੰਦੇ ਪਹਿਲਾਂ ਤੂੰ ਨੁਗਰਾ ਸੀ, ਹੁਣ ਤੂੰ ਮਨਮੁੱਖ ਹੈ, ਗੁਰੂ ਤੋਂ ਬੇਮੁੱਖ ਹੈ। ਅਤੇ ਗੁਰੂ ਤੋਂ ਜਿਹੜਾ ਬੇਮੁੱਖ ਹੁੰਦਾ, ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜੇ ਕੋ ਗੁਰ 'ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੈ, ਪਾਵੈ ਮੁਕਤ ਨਾ ਹੋਰ ਥੇ ਕੋਈ, ਪੁੱਛੋ ਬਿਬੇਕੀਆਂ ਜਾਏ ਅਨੇਕ ਜੂਨੀ ਪਰਮਾਵੈ।
ਕਹਿੰਦੇ ਮਹਾਰਾਜ ਫਿਰ ਇਹਦਾ ਫਲ ਕੀ ਹੈ ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ? ਕਹਿੰਦੇ 84 ਲੱਖ ਜੂਨ ਮਹਾਰਾਜ ਭੋਗਣੀ ਪਏਗੀ। ਹਾਂ, 84 ਲੱਖ ਦੇ ਗੇੜੇ 'ਚ ਘੁੰਮਣਾ ਪਏਗਾ। ਮਹਾਰਾਜ ਮੈਨੂੰ ਬਖਸ਼ ਦਿਓ। ਕਹਿੰਦੇ ਗੁਰੂ ਬਖਸ਼ ਸਕਦਾ ਉਹਦੇ ਕੋਲ ਜਾ। ਉਹਨੂੰ ਲੱਭਦਾ ਫਿਰਦਾ ਕਿ ਉਹਦਾ ਕੱਲ੍ਹ ਗੁਰੂ ਮਿਲਿਆ ਸੀ, ਲੱਭਾਂ ਲਿਖਿਆ ਹੈ ਕਿ ਲੱਭਦਿਆਂ ਮਿਲ ਗਿਆ। ਉਹ ਕਹਿੰਦਾ ਮੈਂ ਤਾਂ ਪਾਪੀ ਹਾਂ, ਕਹਿੰਦਾ ਨਹੀਂ ਮਹਾਰਾਜ ਮੈਨੂੰ ਯੁਗਤੀ ਦੱਸੋ, ਕਿਰਪਾ ਕਰੋ ਮੇਰੇ 'ਤੇ। ਉਹ ਕਹਿੰਦੇ ਕਿ ਜਾ ਤੂੰ ਵਿਸ਼ਨੂੰ ਦੇ ਕੋਲ ਜਾਈ, ਉਹਨੂੰ ਕਹੀ ਮਹਾਰਾਜ ਜਿਹੜਾ 84 ਲੱਖ ਜੂਨ ਮੈਂ ਭੋਗਣੀ ਉਹਦਾ ਨਕਸ਼ਾ ਬਣਾ ਕੇ ਦਿਖਾਓ ਮੈਨੂੰ, ਧਰਤੀ 'ਤੇ ਮੈਪ ਬਣਾ ਦਿਓ। ਉਹਨੇ ਕਹਿੰਦੇ ਨਕਸ਼ਾ ਬਣਾ ਤਾ ਵਿਸ਼ਨੂੰ ਦੇ ਆ ਜੂਨ। ਉਹਨੇ ਗੁਰੂ ਨੇ ਯੁਗਤੀ ਦੱਸੀ, ਕਹਿੰਦੇ ਕਿਉਂਕਿ ਗੁਰੂ ਦੇ ਕੋਲ ਯੁਗਤੀ, ਸੰਤਨ ਹੱਥ ਰਾਖੀ ਕੁੰਜੀ, ਗੁਰੂ ਦੇ ਕੋਲ ਜੈਸਾ ਸਤਿਗੁਰ ਸੁਣੀ ਦਾ ਤੈਸੋ ਮੈਂ ਡੀਠ, ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਾ ਬਸੀਠ। ਉਹਨੇ ਜੋਤੀ ਦੱਸੀ, ਕਹਿੰਦੇ ਜਦੋਂ ਨਕਸ਼ਾ ਬਣਾ ਦੂਗਾ ਨਾ ਵਿਸ਼ਨੂੰ ਭਗਵਾਨ, ਕਹਿੰਦੇ ਉਹਦੇ 'ਤੇ ਲੇਟੀ ਜਾਈ ਇੱਧਰ ਉੱਧਰ ਨੂੰ, ਉਹ ਤੈਨੂੰ ਪੁੱਛਣ ਕਿ ਕੀ ਕਰਦਾ? ਕਹਿੰਦਾ ਮੈਂ ਜੂਨਾਂ ਭੋਗਣ ਡਿਆ। ਇਹ ਥੋੜ੍ਹੀ ਆ ਜਿਹੜੀਆਂ ਜੂਨਾਂ ਹੁੰਦੀਆਂ ਉਹ 'ਚ, ਉਹ ਮਾਰੇ ਉਹ ਵੀ ਤੁਹਾਡੀਆਂ ਬਣਾਈਆਂ, ਇਹ ਵੀ ਤੁਹਾਡੀਆਂ ਬਣਾਈਆਂ। ਕਹਿੰਦੇ ਤੈਨੂੰ ਗੁਰੂ ਮਿਲਿਆ ਪੂਰਾ, ਉਹਨੇ ਤੈਨੂੰ ਯੁਗਤੀ ਦੱਸੀ ਹੈ, ਜਾ ਮੁਕਤ ਤੋਂ। ਮਤਲਬ ਹੈ ਕਿ ਭਾਈ ਹਰੇਕ ਧਰਮ ਕਹਿੰਦਾ ਕਿ ਗੁਰੂ ਤੋਂ ਬਿਨਾਂ ਮੁਕਤੀ ਨਹੀਂ। ਗੁਰੂ ਗ੍ਰੰਥ ਸਾਹਿਬ ਦੇ ਬੱਚੇ ਨੇ ਸਤਸੰਗ ਭਾਈ ਰੇ ਗੁਰਬਿਨ ਮੁਕਤ ਨਾ ਹੋਏ, ਪੁੱਛੋ ਬ੍ਰਹਮੈ ਨਾਰਦ ਵੇਦ ਵਿਆਸੈ ਕੋਏ। ਸਾਨੂੰ ਅਲਰਜੀ ਹੋ ਜਾਂਦੀ ਹੈ ਕਿ ਇਹ ਵਿਸ਼ਨੂੰ ਦਾ ਨਾਂ ਕਿਉਂ ਲੈ ਤਾ, ਬ੍ਰਹਮਾ ਦਾ ਨਾਂ ਕਿਉਂ ਲੈ ਤਾ। ਗੁਰੂ ਗ੍ਰੰਥ ਸਾਹਿਬ 'ਚ ਬੇਅੰਤ ਵਾਰ ਲਿਖਿਆ, ਭਾਈ ਰੇ ਗੁਰਬਿਨ ਗਿਆਨ ਨਾ ਹੋਏ, ਪੁੱਛੋ ਬ੍ਰਹਮੈ ਨਾਰਦ ਵੇਦ ਵਿਆਸੈ ਕੋਏ। ਭਾਵੇਂ ਨਾਰਦ ਨੂੰ ਪੁੱਛ ਲਓ, ਭਾਵੇਂ ਵੇਦ ਵਿਆਸ ਨੂੰ ਪੁੱਛ ਲਓ, ਸਾਰੇ ਹੀ ਗੁਰੂ ਵਾਲੇ ਹੋਏ ਨੇ, ਨਗੋਰਾ ਕੋਈ ਵੀ ਨਹੀਂ। ਨਗੋਰੇ ਕਾਹੇ ਨਾਉ ਬੁਰਾ। ਸੋ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਦੇ ਮਨ ਨੂੰ ਬੜੀ ਠੇਸ ਪਹੁੰਚੀ, ਸਾਰੀ ਰਾਤ ਤੜਫਣਾ ਲੱਗੀ, ਨਾ ਦਿਨੇ ਚੈਨ ਨਾ ਰਾਤ ਨੂੰ ਆਰਾਮ, ਸੁਣਦੇ ਨਹੀਂ, ਖਾਣ ਨੂੰ ਜੀ ਨਹੀਂ ਕਰਦਾ, ਬੋਲਣ ਨੂੰ ਜੀ ਨਹੀਂ ਕਰਦਾ। ਘਰ ਦੇ ਵਿੱਚੋਂ ਬਾਣੀ ਦੀ ਆਵਾਜ਼ ਆਈ ਸਤਸੰਗੀਓ, ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਦੇ ਭਰਾ ਖੇਮ ਰਾਏ ਦੇ ਪੁੱਤਰ ਜੱਸੂ ਮੱਲ ਵੱਲ ਬੀਬੀ ਅਮਰੋ ਜੀ ਵਿਆਹੇ ਨੇ। ਬੀਬੀ ਅਮਰੋ ਜੀ ਕੌਣ ਨੇ? ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਸਪੁੱਤਰੀ, ਬੀਬੀ ਮਾਤਾ ਖੀਵੀ ਜੀ ਦੀ ਸਪੁੱਤਰੀ। ਭੈਣਾਂ ਬੈਠੀਆਂ ਸਤਸੰਗੀਓ, ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਵਿੱਚ ਇਤਿਹਾਸ ਨਹੀਂ ਲਿਖਿਆ, ਸੱਚ ਦੀ ਬਾਣੀ ਲਿਖੀ ਹੈ। ਗੁਰੂ ਨਾਨਕ ਦੇਵ ਦਾ ਪ੍ਰਕਾਸ਼ ਕਿੱਥੇ ਹੋਇਆ? ਨਹੀਂ ਲਿਖਿਆ। ਕਦੋਂ ਹੋਇਆ? ਇਹ ਨਹੀਂ ਲਿਖਿਆ। ਉਹਨਾਂ ਦੇ ਪਿਤਾ ਜੀ ਦਾ ਨਾਂ, ਮਾਂ ਜੀ ਦਾ ਨਾਂ, ਉਹਨਾਂ ਦੀ ਘਰਵਾਲੀ, ਉਹਨਾਂ ਦੇ ਮਹਿਲ, ਉਹਨਾਂ ਦਾ ਨਾਂ ਨਹੀਂ ਲਿਖਿਆ। ਗੁਰੂ ਨਾਨਕ ਦੇਵ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ ਸਾਰੇ ਗੁਰੂ ਪਰਿਵਾਰ ਵਾਲੇ ਹੋਏ ਨੇ, ਗੁਰੂ ਹਰਕ੍ਰਿਸ਼ਨ ਸਾਹਿਬ ਨੂੰ ਛੱਡ ਕੇ, ਕਿਉਂਕਿ ਉਹ 8 ਸਾਲ ਦੀ ਤੋਂ ਉਮਰ ਛੋਟੀ ਸੀ ਜਦੋਂ ਸੱਚਖੰਡ ਚਲੇ ਗਏ। ਬਾਕੀ ਗੁਰੂ ਸਾਹਿਬ ਦੇ ਸਾਰਿਆਂ ਦੇ ਆਨੰਦ ਕਾਰਜ, ਕਿਸੇ ਗੁਰੂ ਜੀ ਦੇ ਪਤਨੀ ਦਾ ਨਾਂ ਗੁਰੂ ਗ੍ਰੰਥ ਸਾਹਿਬ 'ਚ ਨਹੀਂ। ਪਰ ਧੰਨ ਧੰਨ ਗੁਰੂ ਅੰਗਦ ਦੇਵ ਜੀ ਦੀ ਸੁਪਤਨੀ, ਧੰਨ ਧੰਨ ਮਾਤਾ ਖੀਵੀ ਜੀ ਦਾ 2 ਵਾਰ ਨੂੰ ਨਾਮ ਗੁਰੂ ਗ੍ਰੰਥ ਸਾਹਿਬ 'ਚ ਹੈ, 2 ਵਾਰ ਸੱਤੇ ਅਤੇ ਬਲਵੰਡੇ ਦੀ ਵਾਰ। ਪਰ ਉਹ 'ਚ ਉਹਨਾਂ ਲਿਖਿਆ, ਬਲਵੰਡ ਖੀਵੀ ਨੇਕ ਜਨ ਜਿਸ ਬਹੁਤ ਹੀ ਸ਼ੌ ਪਤਰਾਲੀ, ਬਲਵੰਡ ਖੀਵੀ ਨੇਕ ਜਨ। ਕਹਿੰਦੇ ਕਿ ਜਿਹੜੀ ਮਾਤਾ ਖੀਵੀ ਜੀ ਬਹੁਤ ਨੇਕ ਇਸਤਰੀ ਹੈ। ਫਿਰ ਲਿਖਿਆ ਸਤਸੰਗੀਓ, ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ, ਮਾਤਾ ਖੀਵੀ ਸੌ ਸੋਏ ਜਿਨ ਗੋਏ ਉਠਾਲੀ। 2 ਵਾਰ ਲਿਖਿਆ ਮਾਤਾ, ਤਨ ਮਾਤਾ ਖੀਵੀ ਜੀ ਦਾ ਨਾਮ, ਇਹ ਯਾਦ ਰੱਖਿਓ। ਦੂਸਰੇ ਗੁਰੂ ਜੀ ਦੀ ਪਤਨੀ, ਦੂਸਰੇ ਗੁਰੂ ਜੀ ਦੇ ਮਹਿਲ, ਧੰਨ ਮਾਤਾ ਖੀਵੀ ਜੀ ਦਾ 2 ਵਾਰ ਨਾਮ ਗੁਰੂ ਗ੍ਰੰਥ ਸਾਹਿਬ 'ਚ ਹੈ, ਨਾ ਗੁਰੂ ਨਾਨਕ ਦੇਵ ਦੇ ਮਹਿਲ ਦਾ, ਨਾ ਸਤਸੰਗੀਓ ਗੁਰੂ ਅਮਰਦਾਸ ਜੀ ਦੇ, ਨਾ ਕਿਸੇ ਗੁਰੂ ਦਾ ਨਹੀਂ। ਇਹਦਾ ਕਾਰਨ ਕੀ ਹੈ? ਲਿਖਿਆ ਸਤਸੰਗੀਓ ਕਿ ਲੰਗਰ ਚੱਲੇ ਗੁਰ ਸ਼ਬਦ ਹਰ। ਗੁਰੂ ਅੰਗਦ ਦੇਵ ਜੀ ਮਹਾਰਾਜ ਸ਼ਬਦ ਦਾ ਲੰਗਰ ਵਰਤਾਉਂਦੇ ਨੇ, ਗੁਰੂ ਦੇ ਹਜ਼ੂਰ ਦੀਵਾਨ ਸਜਦਾ, ਕੀਰਤਨੀ ਕੀਰਤਨ ਕਰਦੇ ਨੇ, ਬਾਣੀ ਪੜ੍ਹੀ ਜਾਂਦੀ ਹੈ, ਇਹ ਗੁਰੂ ਦਾ ਲੰਗਰ ਹੈ, ਇਹ ਸ਼ਬਦ ਦਾ ਲੰਗਰ ਹੈ। ਧੰਨ ਮਾਤਾ ਖੀਵੀ ਜੀ, ਮਾਤਾ ਖੀਵੀ ਜੀ ਭੈਣਾਂ ਨੂੰ ਨਾਲ ਲੈ ਕੇ, ਸੰਗਤਾਂ ਨੂੰ ਨਾਲ ਲੈ ਕੇ, ਬੀਬੀਆਂ ਨੂੰ ਨਾਲ ਲੈ ਕੇ ਲੰਗਰ ਦਾ ਸਾਰਾ ਪ੍ਰਬੰਧ ਚਲਾਉਂਦੇ ਨੇ। ਲੰਗਰ ਦੌਲਤ ਵੰਡੀਏ ਰਸ ਅੰਮ੍ਰਿਤ ਖੀਰ ਕਿਆਲੀ, ਮਾਤਾ ਖੀਵੀ ਸੌ ਸੋਏ ਜਨ ਗੋਏ ਉਠਾਲੀ। ਕਹਿੰਦੇ ਮਾਤਾ ਖੀਵੀ ਜੀ ਸਾਰੀ ਸ੍ਰਿਸ਼ਟੀ ਦਾ ਭਾਰ ਚੁੱਕਿਆ ਹੋਇਆ, ਸਾਰਾ ਲੰਗਰ ਦਾ ਪ੍ਰਬੰਧ ਉਹਨਾਂ ਕੋਲ ਹੈ। ਇਸ ਸੇਵਾ ਦਾ ਸਤਿਕਾਰ ਕਰਦਿਆਂ ਗੁਰੂ ਗ੍ਰੰਥ ਸਾਹਿਬ ਵਿੱਚ ਧੰਨ ਮਾਤਾ ਖੀਵੀ ਜੀ ਦਾ 2 ਵਾਰ ਨਾਮ ਆਇਆ। ਪਿਆਰਿਓ, ਅੱਜ ਵੀ ਸ੍ਰੀ ਖਡੂਰ ਸਾਹਿਬ ਚਲੇ ਜਾਓ, ਉੱਥੇ ਜਿਹੜਾ ਲੰਗਰ ਹਾਲ, ਉਹਦਾ ਨਾਮ ਧੰਨ ਮਾਤਾ ਖੀਵੀ ਜੀ ਲੰਗਰ।
ਇਸ ਵਾਸਤੇ ਮਾਤਾ ਖੀਵੀ ਜੀ ਨੇ ਇੰਨੀ ਸਿੱਖਿਆ ਦਿੱਤੀ ਆਪਣੀਆਂ ਬੱਚੀਆਂ ਨੂੰ, ਉਹਨਾਂ ਨੇ ਬਾਣੀ ਇੰਨੇ ਪਿਆਰ ਨਾਲ ਪੜ੍ਹੀ, ਬਾਬਾ ਅਮਰਦਾਸ ਜੀ 'ਤੇ ਅਸਰ ਹੋਇਆ, ਗੁਰੂ ਚਰਨਾਂ 'ਚ ਗਏ, ਸੇਵਾ ਕੀਤੀ, 12 ਵਰਦਾਨ ਪ੍ਰਾਪਤ ਕੀਤੇ। ਤੁਸੀਂ ਨਿਮਾਣਿਆਂ ਦੇ ਮਾਣ, ਨਤਾਣਿਆਂ ਦੇ ਤਾਣ, ਨਿਧਿਰਿਆਂ ਦੀ ਧਿਰ, ਨਿਗਤਿਆਂ ਦੀ ਗਾਤ, ਨਿਪਤਿਆਂ ਦੀ ਪੱਤ, ਸਾਰੀ ਸ੍ਰਿਸ਼ਟੀ ਜਿਸ ਹੱਥ ਕਰਨ ਕਾਰਨ ਸਮਰੱਥ, 12 ਵਰਦਾਨ ਦਿੱਤੇ ਪਿਆਰਿਓ। ਇੱਥੇ ਸੱਚੇ ਪਾਤਸ਼ਾਹ ਲਿਖਦੇ, ਹੇ ਵਾਹਿਗੁਰੂ, ਮੈਂ ਨਿਧਿਰਿਆਂ ਤਰ ਏਕ ਤੂੰ, ਮੇਰਾ ਨਿਆਸਰਾਂ ਦਾ ਆਸਰਾ ਇੱਕ ਤੂੰ, ਮੈਂ ਤਾਣ ਸਤਾਣਾ, ਹੇ ਵਾਹਿਗੁਰੂ, ਮੈਨੂੰ ਤੁਹਾਡਾ ਹੀ ਦਿੱਤਾ ਤਾਣਖੇ ਦੇ ਬਲ, ਸਹਿਤ ਬਲ ਦੇ ਮਾਰੇ ਮੈਨੂੰ ਤੁਸੀਂ ਸ਼ਕਤੀ ਦਿੱਤੀ ਹੈ। ਨਾਨਕ ਕੀ ਅਰਦਾਸ ਹੈ ਸੱਚ ਨਾਮ ਸੁਹੇਲਾ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ, ਮੇਰੀ ਵਾਹਿਗੁਰੂ ਅਰਦਾਸ ਹੈ, ਤੁਹਾਡੇ ਨਾਮ ਵਿੱਚ ਜੁੜ ਕੇ ਹੀ ਸੁਹੇਲਾ ਸੁੱਖ ਮਿਲਦਾ ਹੈ। ਆਪ ਗਿਆ ਸੋ ਜੀ ਪਈ ਗੁਰਸਬਦੀ ਮੇਲਾ। ਨਾਮ ਜਪਦਿਆਂ ਜਪਦਿਆਂ ਜਿਨ੍ਹਾਂ ਦੇ ਅੰਦਰੋਂ ਆਪਾ ਅਹੰਕਾਰ ਚਲਾ ਗਿਆ, ਵਾਹਿਗੁਰੂ ਗੁਰਮੰਤਰ ਹੈ ਜਪ ਹੋਮੇ ਖੋਈ। ਵਾਹਿਗੁਰੂ ਮੰਤਰ ਦਾ ਜਾਪ ਕਰਨ ਨਾਲ ਅਹੰਕਾਰ ਨਾਸ ਹੋ ਜਾਂਦਾ ਭਾਈ। ਇਸ ਵਾਸਤੇ ਹੀ ਵਾਹਿਗੁਰੂ ਆਪ ਗਿਆ ਜਿਨ੍ਹਾਂ ਦੇ ਅੰਦਰੋਂ ਆਪਾ ਅਹੰਕਾਰ ਚਲਾ ਗਿਆ, ਸੋਝੀ ਪਈ ਉਹਨਾਂ ਨੂੰ ਸਮਝ ਆ ਗਈ। ਕੀ ਸਮਝ ਆ ਗਈ? ਗੁਰ ਸ਼ਬਦੀ ਮੇਲਾ, ਗੁਰੂ ਦੇ ਸ਼ਬਦ ਰਾਹੀਂ, ਗੁਰੂ ਦੇ ਉਪਦੇਸ਼ ਰਾਹੀਂ ਹੀ ਵਾਹਿਗੁਰੂ ਦੇ ਨਾਲ ਮਿਲਾਪ ਹੁੰਦਾ ਭਾਈ। ਰਹਾਓ, ਵਿਸ਼ਰਾਮ ਦੇ ਕੇ ਗੁਰੂ ਜੀ ਮਿਹਰ ਕਰਦੇ ਨੇ। ਹੋਮੇ ਗਰਬ ਗਵਾਈਐ ਪਾਈਐ ਵਿਚਾਰ। ਹੋਮੇ ਅਤੇ ਅਹੰਕਾਰ ਇਹ ਗਵਾ ਦੀਏ ਅਤੇ ਪਾਈਏ ਵਿਚਾਰ, ਅਤੇ ਗੁਰੂ ਜੀ ਦੀ ਵਿਚਾਰ, ਸ਼ੁਭ ਵਿਚਾਰ ਪ੍ਰਾਪਤ ਕਰੀਏ। ਸਾਹਿਬ ਸਿਓ ਮਨ ਮਾਨਿਆ ਦੇ ਸਾਚ ਆਧਾਰ। ਸਾਹਿਬ ਮਾਲਕ ਪਰਮੇਸ਼ਰ ਦੇ ਨਾਲ ਮਨ ਮੰਨ ਗਿਆ ਅਤੇ ਪਰਮਾਤਮਾ ਨੇ ਮਿਹਰ ਕੀਤੀ, ਸਾਨੂੰ ਸੱਚੇ ਨਾਮ ਦਾ ਆਧਾਰ ਆਸਰਾ ਦੇ ਦਿੱਤਾ। ਅਹਿਨ ਸਨਾਮ ਸੰਤੋਖੀਆ ਸੇਵਾ ਸੱਚ ਸਾਈ। ਅਹਿਨਸ ਕਹਿੰਦੇ ਦਿਨੇ ਰਾਤ, ਨਾਮ ਦੇ ਵਿੱਚ ਜੋੜਨ ਦੇ ਨਾਲ ਸਤਸੰਗੀਓ ਸੰਤੋਖ ਪ੍ਰਾਪਤ ਹੁੰਦਾ, ਜੀਵ ਰੱਜ ਜਾਂਦਾ ਹੈ, ਗੁਰੂ ਦੀ ਕਿਰਪਾ ਹੁੰਦੀ ਸਤਸੰਗੀਓ। ਤਾਂ ਕੋ ਬਿਘਨ ਨਾ ਲਾਗਈ ਚਾਲੈ ਹੁਕਮ ਰਜਾਈ। ਜਿਹੜੇ ਵਾਹਿਗੁਰੂ ਦੇ ਹੁਕਮ ਵਿੱਚ ਰਜਾ ਵਿੱਚ ਚੱਲਦੇ ਨੇ ਉਹਨਾਂ ਨੂੰ ਕੋਈ ਵੀ ਬਿਘਨ ਨਹੀਂ ਲੱਗਦਾ। ਹੁਕਮ ਰਜਾਈ ਜੋ ਚੱਲੈ ਸੋ ਪਵੈ ਖਜ਼ਾਨੈ। ਭਾਈ ਜਿਹੜਾ ਵਾਹਿਗੁਰੂ ਦੀ ਰਜਾ ਵਿੱਚ ਵਾਹਿਗੁਰੂ ਦੇ ਹੁਕਮ ਵਿੱਚ ਚੱਲਦਾ ਹੈ ਨਾ, ਉਹ ਗੁਰੂ ਦਾ ਪਿਆਰਾ ਪਵੇ ਖਜ਼ਾਨੇ ਖਜ਼ਾਨੇ 'ਚ ਪੈ ਜਾਂਦਾ, ਉਹ ਵਾਹਿਗੁਰੂ ਦੇ ਦਰ 'ਤੇ ਪ੍ਰਮਾਣ ਹੋ ਜਾਂਦਾ। ਖੋਟੇ ਠਵਰ ਨਾ ਪਾਈ ਨੀ ਰਲੇ ਜੂਠਾਨੈ। ਖੋਟੇ ਸਿੱਕੇ ਕਦੇ ਵੀ ਪਿਆਰਿਓ ਖਜ਼ਾਨੇ 'ਚ ਪੈਂਦੇ ਨੀ। ਆ ਗੁਰੂ ਕਾ ਖਜ਼ਾਨਾ ਆਪ ਤਿਲ ਫੁਲ ਪਾਉਂਦੇ ਹੋ। ਕਦੇ ਕਦਾਂ ਨਕਲੀ ਨੋਟ ਵਿੱਚ ਆ ਜਾਏ ਤਾਂ ਪ੍ਰਬੰਧਕ ਵੀਰ ਬਾਹਰ ਕੱਢ ਦਿੰਦੇ ਜਾਂ ਮਸ਼ੀਨਾਂ ਹੀ ਬਾਹਰ ਕੱਢ ਦਿੰਦੀ ਹੈ, ਪ੍ਰਮਾਣ ਹੀ ਨਹੀਂ ਹੈ, ਉਹ ਖਜ਼ਾਨੇ 'ਚ ਜਾਂਦਾ ਹੀ ਨਹੀਂ। ਖੋਟਾ ਸਿੱਕਾ ਕਦੇ ਵੀ ਖਜ਼ਾਨੇ 'ਚ ਪੈਂਦਾ ਹੀ ਨਹੀਂ ਪਿਆਰਿਓ। ਇੱਦਾਂ ਜਿਹੜੇ ਖੋਟੇ ਜੀਵ ਨੇ ਜਿਨ੍ਹਾਂ ਦੇ ਅੰਦਰ ਖੋਟ ਹੈ, ਕਦੇ ਵਾਹਿਗੁਰੂ ਦੇ ਖਜ਼ਾਨੇ 'ਚ ਨਹੀਂ ਪੈਂਦੇ। ਖੋਟੇ ਠਵਰ ਨਾ ਪਾਈ ਨੀ, ਜਿਹੜੇ ਖੋਟੇ ਜੀਵ ਨੇ ਵਾਹਿਗੁਰੂ ਦੇ ਦਰਬਾਰ ਵਿੱਚ ਉਹਨਾਂ ਨੂੰ ਟਿਕਾਣਾ ਨਹੀਂ ਮਿਲਦਾ। ਰਲੇ ਜੂਠਾਨੈ, ਅੰਤ ਨੂੰ ਜੂਠਿਆਂ ਵਿੱਚ ਹੀ ਰਲ ਗਏ, ਅੰਤ ਨੂੰ ਝੂਠਿਆਂ ਦੇ ਕੋਲ ਹੀ ਉਹ ਜਾ ਕੇ ਬਹਿ ਗਏ। ਨਿਤ ਨਿਤ ਖਰਾ ਸੰਭਾਲੀਐ ਸੱਚ ਸੌਦਾ ਪਾਈਐ। ਨਿਤ ਨਿਤ ਖਰਿਆਂ ਦੀ ਸੰਭਾਲ ਹੁੰਦੀ ਪਿਆਰਿਓ। ਜਿਹੜੇ ਖਰੇ ਨੇ ਨਾ, ਖਰੇ ਜਿਹੜੇ ਸ਼ੁੱਧ ਨੇ ਅੰਦਰ, ਜਿਨ੍ਹਾਂ ਦਾ ਸਾਫ਼ ਹੈ, ਜਿਹੜੇ ਅੰਦਰੋਂ ਖੋਟ ਨਹੀਂ ਜਿਨ੍ਹਾਂ ਦੇ ਅੰਦਰ, ਉਹਨਾਂ ਦੀ ਨਿਤ ਨਿਤ ਗੁਰੂ ਸੰਭਾਲ ਕਰਦਾ ਹੈ। ਸੱਚ ਸੌਦਾ ਪਾਈਐ ਅਤੇ ਗੁਰੂ ਦੇ ਦਰ ਤੋਂ ਸੱਚੇ ਨਾਮ ਦਾ ਸੌਦਾ ਪ੍ਰਾਪਤ ਹੁੰਦਾ ਸਤਸੰਗੀਓ। ਖੋਟੇ ਨਦਰ ਨਾ ਆਮਨੀ ਲੇ ਅਗਨ ਜਲਾਈਐ। ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਖੋਟੇ ਨੇ ਇਹ ਪਰਮਾਤਮਾ ਦੀ ਨਿਗਾਹ ਦੇ ਵਿੱਚ ਨਹੀਂ ਆਉਂਦੇ, ਪਰਮਾਤਮਾ ਦੀ ਮਿਹਰ ਦੀ ਨਿਗਾਹ ਉਹਨਾਂ 'ਤੇ ਨਹੀਂ ਹੁੰਦੀ। ਲੇ ਅਗਨ ਜਲਾਈਐ, ਉਹਨਾਂ ਨੂੰ ਲੈ ਕੇ ਅੱਗ ਵਿੱਚ ਸਾੜ ਦਿੱਤਾ ਜਾਂਦਾ, ਜਿਵੇਂ ਨਕਲੀ ਸਿੱਕਾ ਸਾੜ ਕੇ ਅਤੇ ਨਾਸ ਕਰ ਦਿੰਦੇ ਨੇ, ਇਹ ਦੁਬਾਰਾ ਨਾ ਖਜ਼ਾਨੇ 'ਚ ਪੈ ਜਾਏ। ਇੱਦਾਂ ਜਿਹੜੇ ਵਾਹਿਗੁਰੂ ਦੀ ਨਿਗਾਹ ਵਿੱਚ ਨਹੀਂ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ ਨਹੀਂ, ਸੇ ਅਗਨ ਜਲਾਈਏ, ਉਹ ਪਿਆਰਿਓ 84 ਲੱਖ ਜੂਨਾਂ ਦੇ ਅਗਨ ਵਿੱਚ, ਮਾਤਾ ਦੇ ਉਦਰ ਦੀ ਅੱਗ ਵਿੱਚ, ਨਰਕਾਂ ਦੀ ਅੱਗ ਵਿੱਚ ਸਾੜੇ ਜਾਂਦੇ ਨੇ। ਜਿੰਨੀ ਆਤਮ ਜੀ ਚੀਨਿਆ ਪਰਮਾਤਮ ਸੋਈ। ਜਿਨ੍ਹਾਂ ਨੇ ਆਪਣੀ ਆਤਮਾ ਨੂੰ ਜਾਣ ਲਿਆ, ਆਤਮਾ ਪਰਮਾਤਮਾ ਦੀ ਅੰਸ਼ ਹੈ ਪਿਆਰਿਓ,
ਮਨ ਤੂੰ ਜੋਤ ਸਰੂਪ ਹੈ। ਇਹ ਮਨਾ ਤੂੰ ਜੋਤੀ ਸਰੂਪ ਪਰਮਾਤਮਾ ਦੀ ਅੰਸ਼ ਹੈ। ਜਿਨ੍ਹਾਂ ਨੇ ਇਸ ਗੱਲ ਨੂੰ ਜਾਣ ਲਿਆ ਕਿ ਸਾਡੀ ਜਿਹੜੀ ਆਤਮਾ ਹੈ, ਮਨ ਹੈ, ਇਹ ਪਰਮੇਸ਼ਰ ਦੀ ਜੋਤ ਹੈ, ਪਰਮਾਤਮ ਸੋਈ ਉਹ ਪਰਮ ਆਤਮਾ ਹਨ ਰੱਬ ਦੇ ਪਿਆਰੇ ਗੁਰਮੁਖ, ਇੱਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ। ਸੱਚੇ ਪਾਤਸ਼ਾਹ ਕਹਿੰਦੇ ਨੇ ਨਾਨਕ ਅੰਮ੍ਰਿਤ ਏਕ ਹੈ, ਦੂਜਾ ਅੰਮ੍ਰਿਤ ਨਾ ਹੈ, ਨਾਨਕ ਅੰਮ੍ਰਿਤ ਏਕ ਹੈ। ਅੰਮ੍ਰਿਤ ਏਕ ਹੀ ਹੈ ਪਿਆਰਿਓ, ਕਿਤੇ ਵੀ ਛਕ ਲਓ, ਪੰਜਾਂ ਪਿਆਰਿਆਂ ਕੋਲ ਛਕਿਆ ਹੋਇਆ ਅੰਮ੍ਰਿਤ ਏਕ ਹੀ ਹੈ। ਬੇਨਤੀ ਕਰਦੇ, ਇਕੱਲਾ ਦੁਕੱਲਾ ਵਿਅਕਤੀ ਕਦੇ ਵੀ ਅੰਮ੍ਰਿਤ ਦੀ ਦਾਤ ਨਹੀਂ ਦੇ ਸਕਦਾ। ਇਕੱਲਾ ਵਿਅਕਤੀ ਕਿੰਨਾ ਵੀ ਉੱਚੇ ਸੁੱਚੇ ਜੀਵਨ ਵਾਲਾ ਬ੍ਰਹਮ ਗਿਆਨੀ ਹੈ, ਉਹਨੂੰ ਅਧਿਕਾਰ ਨਹੀਂ ਕਿ ਉਹ ਖੰਡਾ ਬਾਟਾ ਲੈ ਕੇ ਇਕੱਲਾ ਅੰਮ੍ਰਿਤ ਛਕਾਵੇ ਅਤੇ ਛਕਾ ਤਿਆਰ ਕਰਕੇ ਛਕਾ ਦੇ ਸੰਗਤ ਨੂੰ। ਨਹੀਂ ਪਿਆਰੇ, ਪੰਜਾਂ ਪਿਆਰਿਆਂ ਨੂੰ ਅਧਿਕਾਰ ਹੈ। ਸਿੱਖ ਪੰਚਨ ਮੈਂ ਮੇਰੋ ਬਾਸਾ, ਪੰਜਾਂ ਸਿੱਖਾਂ ਵਿੱਚ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਮੇਰਾ ਨਿਵਾਸ ਹੈ। ਤਿਆਰ ਬਰਤਿਆਰ ਗੁਰੂ ਦੇ ਲਾਲ, ਨਿਤਨੇਮ ਵਿੱਚ ਰਹਿਤ ਵਿੱਚ ਪ੍ਰਪੱਖ ਗੁਰੂ ਦੇ ਸਿੰਘ ਅੰਮ੍ਰਿਤ ਤਿਆਰ ਕਰਦੇ ਨੇ, ਸੰਗਤਾਂ ਨੂੰ ਛਕਾਉਂਦੇ ਅਤੇ ਗੁਰੂ ਕੇ ਲੜ ਲਾਉਂਦੇ ਸਤਸੰਗੀਓ। ਅਤੇ ਗੁਰੂ ਜੀ ਕਹਿੰਦੇ ਅੰਮ੍ਰਿਤ ਇੱਕ ਹੀ ਹੈ, ਕਿਤੇ ਵੀ ਛਕ ਲਓ, ਇੱਕੋ ਅੰਮ੍ਰਿਤ ਬਿਰਖ ਹੈ ਫਲ ਅੰਮ੍ਰਿਤ ਹੋਈ। ਇੱਕ ਹੀ ਸਤਸੰਗੀ ਅੰਮ੍ਰਿਤਮਈ ਰੁੱਖ ਹੈ ਗੁਰੂ, ਔਰ ਇਸ ਨੂੰ ਅੰਮ੍ਰਿਤਮਈ ਫਲ ਲੱਗਦੇ ਨੇ। ਅੰਮ੍ਰਿਤ ਫਲ ਜਿਨੀ ਚਾਖਿਆ ਸੱਚ ਰਹੇ ਅਗਾਈ। ਗੁਰੂ ਤੋਂ ਨਾਮ ਦਾ ਫਲ ਲੈ ਕੇ ਜਿਹਨਾਂ ਚੱਖਿਆ, ਜਿਹਨਾਂ ਨਾਮ ਜਪਿਆ, ਸੱਚ ਰਹੇ ਅਗਾਹੀ, ਸੱਚ ਵਿੱਚ ਜੁੜ ਕੇ ਉਹ ਰੱਜ ਗਏ, ਇਸ ਸੰਸਾਰ ਦੇ ਪਦਾਰਥਾਂ ਵੱਲੋਂ ਵੀ, ਪਰਲੋਕ ਦੇ ਪਦਾਰਥਾਂ ਵੱਲੋਂ ਰੱਜ ਗਏ। ਤਿੰਨਾ ਭਰਮ ਨਾ ਭੇਦ ਹੈ ਹਰ ਰਸਨ ਰਸਾਈ। ਉਹਨਾਂ ਦੇ ਅੰਦਰ ਸਤਸੰਗੇ ਕੋਈ ਭੇਦ ਫਰਕ ਭਰਮ ਵਹਿਮ ਰਹਿ ਨਹੀਂ ਜਾਂਦਾ। ਖਾਲਸਾ ਖਾਸ ਕਹਾਵੇ ਸੋਈ, ਜਾ ਕੇ ਅੰਤਰ ਭਰਮ ਨਾ ਹੋਈ। ਭਰਮ ਭੇਦ ਤੇ ਰਹੇ ਨਿਆਰਾ, ਸੋ ਖਾਲਸ ਸਤਿਗੁਰੂ ਹਮਾਰਾ। ਜਿਹਦੇ ਅੰਦਰ ਸਤਸੰਗ ਕੋਈ ਵੀ ਭਰਮ ਅਤੇ ਭੇਦ ਨਹੀਂ ਗਾ, ਭਰਮ ਤੋਂ ਖਾਲਸੇ ਨੂੰ ਰਹਿਤ ਕੀਤਾ ਮਾਰੇ ਨੇ, ਨਿੱਕੀ ਨਿੱਕੀ ਗੱਲ ਦਾ ਭਰਮ ਕਰੀ ਜਾਣਾ, ਛੋਟੀ ਛੋਟੀ ਗੱਲ ਦਾ ਸਤਸੰਗ ਭਰਮ ਕਰੀ ਜਾਣਾ, ਗੁਰੂ ਦੇ ਸਿੱਖ ਦਾ ਕਰਮ ਨਹੀਂ। ਜਿਹੜਾ ਭਰਮ ਭੇਦ ਤੋਂ ਉੱਤੇ ਉੱਠ ਗਿਆ ਉਹ ਗੁਰੂ ਦਾ ਖਾਲਸਾ। ਹਰ ਰਸਨ ਰਸਾਈ, ਜਿਹੜੇ ਵਾਹਿਗੁਰੂ ਦੇ ਨਾਮ ਨੂੰ ਰਸਨਾ ਨਾਲ ਰਸਾ ਰਸਾ ਕੇ ਜਪਦੇ ਨੇ। ਹੁਕਮ ਸੰਜੋਗੀ ਆਇਆ ਚੱਲ ਸਦਾ ਰਜਾਈ। ਧੰਨ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਹੁਕਮ ਸੰਜੋਗੀ ਆਇਆ। ਪਰਮਾਤਮਾ ਦੇ ਹੁਕਮ ਦੇ ਵਿੱਚ ਪੂਰਬਲੇ ਜਨਮਾਂ ਦੇ ਸੰਜੋਗ ਅਨੁਸਾਰ ਇਹ ਜੀਵ ਆਇਆ ਹੈ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤਹਿ ਕੋ ਨਾ ਸਹਾਈ। ਸਤਸੰਗਿਓ, ਧੀਆਂ ਪੁੱਤ ਮਾਂ ਬਾਪ ਇਸਤਰੀ, ਇਹ ਸਾਰੇ ਆਪਾਂ ਪੂਰਬਲੇ ਸੰਜੋਗਾਂ ਅਨੁਸਾਰ ਆ ਕੇ ਮਿਲਦੇ ਹਾਂ, ਇਕੱਠੇ ਹੋ ਗਏ, ਜ਼ਿੰਦਗੀ ਬਤੀਤ ਕੀਤੀ, ਕਰਮ ਆਪਣੇ ਭੋਗੇ, ਅੰਤ ਨੂੰ ਇਕੱਲਾ ਆਇਆ ਸੀ, ਇਕੱਲੇ ਨੇ ਜਾਣਾ ਹੈ। ਸੋ ਗੁਰੂ ਜੀ ਮਿਹਰ ਕਰਦੇ ਹਨ ਕਿ ਹੁਕਮ ਸੰਜੋਗੀ ਆਇਆ, ਪਰਮਾਤਮਾ ਦੇ ਹੁਕਮ ਵਿੱਚ ਪੂਰਬਲੇ ਜਨਮਾਂ ਦੇ ਸੰਜੋਗ ਅਨੁਸਾਰ ਜਨਮ ਲੈ ਕੇ ਆ ਗਿਆ। ਚੱਲ ਸਦਾ ਰਜਾਈ, ਅਤੇ ਸਦਾ ਹੀ ਵਾਹਿਗੁਰੂ ਦੀ ਰਜਾ ਵਿੱਚ ਚੱਲਦਾ ਹੈ ਗੁਰੂ ਦਾ ਸਿੱਖ। ਔ ਗੁਣਿਆਰੈ ਕੋ ਗੁਣ ਨਾਨਕੈ ਸੱਚ ਮਿਲੈ ਵਡਾਈ। ਸਮਾਪਤੀ 'ਤੇ ਧੰਨ ਧੰਨ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਮਿਹਰ ਕਰਦੇ ਨੇ। ਔਗਣਿਆਰੇ ਕੋ ਗੁਣ ਨਾਨਕੈ, ਹੇ ਪਰਮਾਤਮਾ ਮੈਨੂੰ ਦਾਸ ਨਾਨਕ ਨੂੰ, ਔਗਣਿਆਰੇ ਨੂੰ ਗੁਣਾਂ ਦੀ ਦਾਤ ਬਖਸ਼ੋ, ਸ਼ੁਭ ਗੁਣ ਬਖਸ਼ਣਾ ਕਰੋ ਮਹਾਰਾਜ। ਸਤ ਸੰਤੋਖ ਦਇਆ ਧਰਮ ਵਿਚਾਰ ਸਹਿਣਸ਼ੀਲਤਾ ਸਮ ਦ੍ਰਿਸ਼ਟੀ ਸਮ ਬਿਰਤੀ, ਇਹ ਸ਼ੁਭ ਗੁਣ ਨੇ, ਇਹ ਗੁਰੂ ਕੋਲੋਂ ਮਿਲਦੇ ਨੇ ਸਤਸੰਗੀਓ। ਸੋ ਗੁਰੂ ਜੀ ਮਿਹਰ ਕਰਦੇ ਔਗਣ ਯਾਰੇ ਕਹੋ, ਹੇ ਵਾਹਿਗੁਰੂ ਮੈਨੂੰ ਔਗਣ ਯਾਰੇ ਨੂੰ, ਮੇਰੇ 'ਚ ਗੁਣ ਕੋਈ ਵੀ ਨਹੀਂ, ਹਮ ਅਵਗਣ ਭਰੇ ਏਕ ਗੁਣ ਨਾਹੀ। ਅਤੇ ਸੱਚੇ ਪਾਤਸ਼ਾਹ ਕਿਰਪਾ ਕਰੋ, ਸਾਨੂੰ ਸ਼ੁਭ ਗੁਣ ਬਖਸ਼ੋ, ਸੱਚ ਮਿਲੇ ਵਡਾਈ। ਅਤੇ ਇਹਨਾਂ ਗੁਣਾਂ ਦੇ ਕਰਕੇ ਸੱਚੇ ਨਾਮ ਵਿੱਚ ਜੁੜ ਕੇ ਅਤੇ ਜੀਵ ਨੂੰ ਵਡਿਆਈ ਮਿਲਦੀ ਹੈ। ਜਿਹਦੇ ਅੰਦਰ ਸ਼ੁਭ ਗੁਣ ਆ ਨਾ, ਉਹਨੂੰ ਮਾਣ ਮਿਲਦਾ, ਉਹਨੂੰ ਸਨਮਾਨ ਮਿਲਦਾ ਸਤਸੰਗੀਓ, ਉਹਦਾ ਸਤਿਕਾਰ ਹੁੰਦਾ ਹੈ। ਸੋ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ ਸਤਸੰਗੀਓ ਕਿ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ। ਉਹਦੇ ਅੱਗੇ ਬੇਨਤੀ ਕਰੀਏ, ਗੁਰੂ ਕੋਲੋਂ ਨਾਮ ਦੀ ਦਾਤ ਲੈ ਕੇ ਨਾਮ ਜਪੀਏ, ਪਰਮਾਤਮਾ ਦੇ ਦਰ 'ਤੇ ਫਿਰ ਪ੍ਰਮਾਣ ਲੀਕ ਹੋਵਾਂਗੇ, ਅੰਮ੍ਰਿਤਮਈ ਫਲ ਪ੍ਰਾਪਤ ਹੋਵੇਗਾ। ਪਰਮਾਤਮਾ ਦੇ ਦਰ 'ਤੇ ਸਤਸੰਗੀਓ ਫਿਰ ਅੰਮ੍ਰਿਤਮਈ ਫਲ ਦਾ ਸਾਨੂੰ ਉੱਥੇ ਸੁੱਖ ਮਿਲਦਾ ਹੈ। ਹੁਕਮ ਵਿੱਚ ਜੀਵ ਆਇਆ ਹੈ, ਹੁਕਮ ਵਿੱਚ ਚਲੇ ਜਾਣਾ ਹੈ,
ਔਗਣਾਂ ਦੇ ਭਰੇ ਹਾਂ, ਗੁਰੂ ਕੋਲੋਂ ਨਾਮ ਦੀ ਦਾਤ ਗੁਣਾਂ ਦੀ ਦਾਤ ਮੰਗੀਏ, ਇੰਨੀ ਸੇਵਾ ਪ੍ਰਵਾਨ ਕਰਨੀ, ਗੁਰ ਸ਼ਬਦ ਦੀ ਹਾਜ਼ਰੀ ਭਰਦੇ ਹਾਂ। ਬੇਅੰਤ ਭੁੱਲਾਂ ਹੋਈਆਂ ਸੰਗਤ ਸਤਿਗੁਰ ਬਖਸ਼ਿੰਦ ਹਨਗਾਂ ਵਾਤੇ ਸਮੱਤ ਬਖਸ਼ਣੀ, ਸਰਬੱਤ ਸੰਗਤ ਦੀ ਹਾਜ਼ਰੀ ਗੁਰੂ ਦਰ ਪ੍ਰਵਾਨ ਕਰਨ, ਅਤੇ ਘਰੋਂ ਦਰੋਂ ਨਾਮ ਦਾਨ ਚਰਨਾਂ ਦਾ ਪਿਆਰ ਬਖਸ਼ਣ, ਭੁੱਲਾਂ ਦੀ ਬਵਾਫੀ ਬਖਸ਼ਣੀ। ਸ਼ੁਕਰ ਗੁਰੂ ਕਾ, ਧੰਨਵਾਦ ਆਪ ਸਰਬੱਤ ਸੰਗਤਾਂ ਦਾ। ਅਗਲਾ ਪ੍ਰੋਗਰਾਮ ਬਹੁਤ ਆਨੰਦਮਈ ਹੈ, ਅੰਮ੍ਰਿਤ ਰਸ ਕੀਰਤਨ ਆਪਾਂ ਸ਼ਰਵਣ ਕਰਕੇ ਲਾਹਾ ਪ੍ਰਾਪਤ ਕਰਨਾ ਹੈ। ਸੋ ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਹਰੇ ਅੰਗਦ ਗੁਰ ਤੇ ਅਮਰਦਾਸ ਰਾਮਦਾਸੀ ਹੋਏ ਸਹਾਇ ਅਰਜਨ ਹਰਿ ਗੋਬਿੰਦ ਨਾਮ ਸਿਮਰਉ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਹ ਜਿੱਥੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਕਰਨ ਆਉਣ ਦਿਆਵੇਂ ਤਾਏ ਸਭ ਥਾਈ ਹੋਏ ਸਹਾਇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਦਸਵੇਂ ਪਾਤਸ਼ਾਹ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ

ਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਜੜੇ ਤਨਾਰਿਆਂ ਨਾਲ ਚਰਵਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੇ ਸਿੱਧ ਕੇਸਾਂ ਸੁਆਸਾਂ ਸੰਗ ਨਿਭਾਇਆ ਤਿੰਨਾਂ ਸਮੂਹ ਸ਼ਹੀਦਾਂ ਦੀ ਕਮਾਈ

ਬ੍ਰਿਥ ਮੈਂ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੈ ਚੇਤਾਵਨ ਕਾ ਸਦਕਾ ਸਰਬ ਸੁਖ ਹੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬ੍ਰਿਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ।

ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਹੋਵੇ ਬੋਲਣਾ ਜੀ ਸਿੱਖਾਂ ਦਾ ਮਾਣਨੀ ਵਾਂ ਮਤ ਉੱਚੀ ਮਤ ਪਤ ਦੇ ਰਾਖੇ ਆਪ ਅਕਾਲ ਪੁਰਖ ਵਾਹਿਗੁਰੂ

ਅਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਇਆ ਭੁੱਲ ਚੁੱਕ ਦੀ ਖਿਮਾ ਬਖਸ਼ਣਾ। ਪੜ੍ਹੀ ਸੁਣੀ ਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਰਫੁਲ ਪੇ ਢਾਵਾਂ ਪ੍ਰਵਾਨ ਕਰਨੀਆਂ। ਧਰਮ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣੀ। ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਸੱਚੇ ਪਾਤਸ਼ਾਹ ਜੀ। ਅਰਦਾਸ ਬੇਨਤੀ ਹੈ ਸੰਗਤਾਂ ਵੱਲੋਂ, ਲਖਬੀਰ ਸਿੰਘ ਰੰਧਾਵਾ ਪਰਿਵਾਰ ਵੱਲੋਂ ਤੰਦਰੁਸਤੀ ਦੀ, ਪਰਿਵਾਰ ਦੀ ਤੰਦਰੁਸਤੀ, ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਵਾਉਂਦੇ ਹਨ। ਚੜ੍ਹਦੀਆਂ ਕਲਾ ਬਖਸ਼ਣੀਆਂ, ਗੁਰਮਤਿ ਅਨੁਸਾਰ ਮਨੋਕਾਮਨਾ ਪੂਰੀਆਂ ਕਰਨੀਆਂ। ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸਜ ਕੇ ਹਾਜ਼ਰ ਹੈ। ਕਰੀ ਪਾਕ ਸਾਨ ਸੋਚ ਪਵਿੱਤਰਾ ਹੁਣ ਲਾਭ ਭੋਗ ਹਰ ਰਾਏ। ਆਪ ਜੀ ਦਾ ਸੀਤ ਪ੍ਰਸ਼

ਚੜ੍ਹਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਬਹੀ ਅਕਾਲ ਕੇ ਸਭ ਸਿੱਖਣ ਕੋ ਹੁਕਮ ਹੈ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸਿੰਘ ਜੀ, ਆਪ ਸੰਗਤਾਂ ਨੇ ਸ਼ਾਮ ਦੇ ਦੀਵਾਨ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਸਭਨੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋਂ ਕਰੋ ਨਾਮ ਦਾਨ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾਂ, ਗੁਰ ਕਾ ਸ਼ਬਦ ਰਖਵਾਰੇ, ਚੌਕੀ ਚੌਗਿਰਦ ਹਮਾਰੇ। ਰਾਮ ਨਾਮ ਮਨ ਲਗਾ, ਜਮ ਲਚਾਏ ਕਰ ਭਾਗਾ, ਪ੍ਰਭ ਜੀ ਤੂੰ ਮੇਰੋ ਸੁਖਦਾਤਾ। ਬੰਧਨ ਕਾਟ ਕਰੇ ਮਨ ਨਿਰਮਲ, ਪੂਰਨ ਪੁਰਖ ਵਿਦਾਤਾ ਰਹਾਉ। ਨਾਨਕ ਪ੍ਰਭ ਅਬਿਨਾਸੀ, ਤਾਂ ਕੀ ਸੇਬ ਨ ਬਿਰਥੀ ਜਾਸੀ। ਅਨੰਦ ਕਰ ਹੈ ਤੇਰੇ ਦਾਸਾ, ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਚਵਾ, ਤਾਤੀ ਭਾਵਨਾ ਲੱਗਈ ਪਾਰ। ਬ੍ਰਹਮ ਸਰਨਾਈ, ਚੌਗਿਰਦ ਹਮਾਰੇ ਰਾਮ ਕਾਰ, ਦੁਖ ਲੱਗੈ ਨਾ ਭਾਈ। ਸਤਿਗੁਰ ਪੂਰਾ ਭੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏਕਾ ਲਿਵਲਾਈ ਰਹਾਉ। ਰਾਖ ਲੀਏ ਤਿਨ ਰੱਖਣ ਹਾਰ, ਸਭ ਵਿਆਦ ਮਿਟਾਈ। ਕਹ ਨਾਨਕ ਕਿਰਪਾ ਭਈ, ਪ੍ਰਭੇ ਸਹਾਈ। ਸਲੋਕ ਜਹਿ ਸਾਧੂ ਗੋਬਿੰਦ ਭਜਨ, ਕੀਰਤਨ ਨਾਨਕ ਨੀਤ। ਅਣਾ ਹੋ ਅਣਾ ਤੂੰ ਨਹਿ ਛੁੱਟੈ, ਨਿਖਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾ, ਮਨ ਮਹਿ ਚਿਤਵੋ ਚਿਤਵਨੀ, ਉਦਮ ਕਰੋ ਉੱਠ ਨੀਤ। ਹਰ ਕੀਰਤਨ ਕਾ ਆਹਰੋ, ਹਰ ਦੇਹੋ ਨਾਨਕ ਕੇ ਮੀਤ। ਸੋਹੇਲਾ ਰਾਗ ਗੌੜੀ ਦੀਪ ਕੀ, ਮਹੱਲਾ ਪਹਿਲਾ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖੀਐ, ਕਰਤੇ ਕਾ ਹੋਏ ਬੀਚਾਰੋ। ਤਿਤ ਕਰ ਗਾਵਹ ਸੋਹੇਲਾ, ਸਿਵ ਰਿਹੁ ਸਿਰਜਣਹਾਰ। ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹੇਲਾ, ਹਮਾਰੀ ਜਿਤ ਸੋਹੇਲੈ, ਸਦਾ ਸੁਖ ਹੋਏ ਰਹਾਉ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੈ ਗਾ ਦੇਵਣ ਹਾਰ। ਤੇਰੇ ਦਾਨੈ ਕੀਮਤ ਨਾ ਪਵੈ, ਤਿਸ ਦਾਤੇ ਘਵਣ ਸੁਮਾਰ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵਹੁ ਤੇਲ। ਦੇਹੋ ਸੱਜਣ ਅਸੀਸੜੀਆ, ਜੋ ਹੋਵੈ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁਚਾ, ਸਦੜੇ ਨਿਤ ਪਵਨ। ਸੱਦਣ ਹਾਰਾ ਸਿਮਰੀਐ, ਨਾਨਕ ਸੇ ਦੇਹੇ ਆਵਨ। ਰਾਗ ਆਸਾ ਮਹੱਲਾ ਪਹਿਲਾ, ਛਿਆ ਘਰ ਛਿਆ ਗੁਰ ਛਿਆ ਉਪਦੇਸ਼। ਗੁਰ ਗੁਰ ਏਕੋ ਵੇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ। ਸੋ ਕਰ ਰਾਖ ਵਡਾਈ ਤੋਏ ਰਹਾਉ। ਵਿਸ ਵੇ ਚਸਿਆ ਘੜੀਆ ਪਹਿਰਾ, ਥਿੱਤੀ ਵਾਰੀ ਮਾਹ ਹੋਆ। ਸੂਰਜ ਏਕੋ ਰੁੱਤ ਅਨੇਕ, ਨਾਨਕ ਕਰਤੇ ਕੇ ਕੇਤੇ ਵੇਸ। ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈਂ ਥਾਲ। ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ, ਪਵਣ ਝਵਰੋ ਕਰੇ, ਸਗਲ ਬਨ ਰਾਏ ਫੂਲੰਤ ਜੋਤੀ। ਕੈਸੀ ਆਰਤੀ ਹੋਏ ਭਾਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਜੰਤ ਭੇਰੀ ਰਹਾਉ। ਸਹਸ ਤਵ ਨੈਣ ਨਨ ਨੈਣ, ਹੈ ਤੋਹੇ ਕਾਉ ਸਹਸ ਮੂਰਤ, ਨਨਾ ਏਕ ਤੋਹੀ। ਸਹਸ ਪਦ ਬਿਮਲ ਨਨ, ਏਕ ਪਦ ਗੰਧ ਬਿਨ, ਸਹਸ ਤਬ ਗੰਧ ਇਵ ਚਲਤ ਮੋਹੀ। ਸਭ ਮਹਿ ਜੋਤ ਜੋਤ ਹੈ ਸੋਏ, ਤਿਸ ਦੈ ਚਾਨਣ ਸਭ ਮਹਿ ਚਾਨਣ ਹੋਏ। ਗੁਰ ਸਾਖੀ ਜੋਤ ਪ੍ਰਗਟ ਹੋਏ, ਜੋਤ ਸੁਭਾਵੈ ਸੋ ਆਰਤੀ ਹੋਏ। ਹਰ ਚਰਨ ਕਵਲ ਮਕਰੰਦ, ਲੋਭਿਤ ਮਨੋ ਅਨਦਿਨੋ ਮੋਹੇ। ਆਹੀ ਪਿਆਸਾ ਕ੍ਰਿਪਾ ਜਲ ਦੇਹ, ਨਾਨਕ ਸਾਰੰਕੋ ਹੋਏ ਜਾਤੇ, ਤੇਰੈ ਨਾਏ ਵਾਸਾ। ਰਾਗ ਗੌੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹ ਭਰਿਆ, ਮਿਲ ਸਾਧੂ ਖੰਡਲ ਖੰਡਾ ਹੇ। ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾ ਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੇ, ਕਰ ਡੰਡੌਤ ਪੁਨ ਵੱਡਾ ਹੇ ਰਹਾਉ। ਸਾਕਤ ਹਰ ਰਸ ਸਾਧ ਨਾ ਜਾਣਿਆ, ਤਿਨ ਅੰਤਰ ਹੋਮੈ ਕੰਡਾ ਹੇ। ਜਿਉਂ ਜਿਉਂ ਚਲ ਹੈ ਚੁਬੈ ਦੁਖ ਭਾਵ ਹੈ, ਜਮ ਕਾਲ ਸਹ ਹੈ ਸਿਰ ਡੰਡਾ ਹੇ। ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਭਵ ਖੰਡਾ ਹੇ। ਅਭਿਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੇ। हम गरीब मसकीन प्रभ तेरे हर राख राख वड वड्डा है जन नानक नाम आधार टेक है हर नामे ही सुख मंडा है राग गौड़ी पूर्बी महला पंचवा करो बेनंती सुनो मेरे मीता संत टहल की बेला इहा खाट चलो हर लाहा आगे बसन सुहेला औद कटै दिन सरहणा रे मन गुर मिल काज सवारे रहाओ एहो संसार विकार संसे मह तरियो ब्रह्म ज्ञानी जिस हे जगाए पियावै एहो रस अकथ कथा तिन जानी जा को आए सोई बिहज हो हर गुरते मन है बसेरा निज कर महल पावो सुख सहजे

ਨਾਨਕ ਦਾਸ ਇਹੈ ਸੁਖ ਮਾਂਗੈ ਮੋਕ ਕਰ ਸੰਤਨ ਕੀ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਧਿਆਗ

ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ

はい。

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

Vaheguru.

वाहेगुरु वाहेगुरु वाहेगुरु गुरु वाहेगुरु वाहे

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਵਾਹਿਗੁਰੂ ਵਾਹਿ

वाहेगुरु वाहेगुरु वाहेगुरु वाहेगुरु वाहेगुरु वाहे।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ.

साहेब जी, श्री वाहे सतनाम श्री।

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ।

ਨਹੀਂ ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸਫਲ ਫਲਾ। ਸੇ ਸਿਮਰੇ ਜਿਨ ਆਪ ਸਿਮਰਾਏ, ਨਾਨਕ ਤਾਕੇ ਲਾਗੋ ਪਾਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੈ ਮੂਛਾ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ, ਪ੍ਰਭ ਕੈ ਸਿਮਰਨ ਸਭ ਕੈ ਸੁਝਾਏ। ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ, ਪ੍ਰਭ ਕੈ ਸਿਮਰਨ ਪੂਰਨ ਆਸਾ।

ਪ੍ਰਭ ਕੋ ਸਿਮਰੇ ਸੇ ਜਨ ਪ੍ਰਵਾਨ, ਪ੍ਰਭ ਕੋ ਸਿਮਰੇ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੇ ਸੇ ਬੇ ਮਹਤਾਜੇ, ਪ੍ਰਭ ਕੋ ਸਿਮਰੇ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੇ ਸੇ ਸੁਖਵਾਸੀ, ਪ੍ਰਭ ਕੋ ਸਿਮਰੇ ਸਦਾ ਬਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਭਗੇਰ ਵਾਲਾ, ਪ੍ਰਭ ਕੋ ਸਿਮਰੇ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੇ ਤਿਨ ਸਦ ਬਲਿਹਾਰੀ, ਪ੍ਰਭ ਕੋ ਸਿਮਰੇ ਤਿਨ ਪ੍ਰਭ ਕੋ ਸਿਮਰੇ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੇ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੇ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੇ ਤਿਨ ਨਿਰਬਲ ਰੀਤਾ, ਪ੍ਰਭ ਕੋ ਸਿਮਰੇ ਤਿਨ ਆਨੰਦ ਘਨੇਰੇ, ਪ੍ਰਭ ਕੋ ਸਿਮਰੇ ਵਸੇ ਹਰ ਨੇਰੇ, ਸਤਿਗੁਰ ਪਾਤੇ ਅੰਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ, ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨਾ ਝੂਰੇ, ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ, ਪ੍ਰਭ ਕੈ ਸਿਮਰਨ ਨਿਚਲ ਆਸਨ, ਪ੍ਰਭ ਕੈ ਸਿਮਰਨ ਕਮਲ ਬਿਗਾਸਨ, ਪ੍ਰਭ ਕੈ ਸਿਮਰਨ ਅਨਹਦ ਚੁਣ

ਜਨ ਕੇ ਊਟ ਸਤਾਣੀ ਹਰ ਪ੍ਰਤਾਪ ਜਨ ਅਵਰਣਾ ਜਾਣੀ ਓਤ ਪੋਤ ਜਨ ਹਰ ਸਰਾਤੇ ਸੁਨ ਸਮਾਧ ਨਾਮ ਰਸਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਤਰੇ ਪਾਰ ਜਾ ਤੇ ਹਰ ਕੋ ਨਾਮ ਗਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ।

ਨਾਮ ਤੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਹੇ ਸਲੂਕ ਬਹੁ ਸ਼ਾਸਤਰ ਬਹੁ ਸੇਮ ਰਤੀ ਪੇਖੇ ਸਰਬ ਢਡੂਲ ਪੂਜ ਸਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪਦਾ ਵਿਗਿਆਨ ਸਭ ਧਿਆਨ ਖੜ ਸ਼ਾਸਤਰ ਸੇਮ ਰਥ ਵਖਿਆਨ ਯੋਗ ਅਭਿਆਸ ਕਰਮ ਧਰਮ ਗਿਰਿਆ ਸਗਲ ਤਿਆਗ ਬਨ ਬੱਧੇ ਫਿਰਿਆ ਅਨਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾ ਨਾਮੈ ਬਹੁ ਰਤਨਾ ਸਰੀਰ ਘਟਾਏ ਹਉਮੈ ਕਰ ਰਾਤੀ ਵਰਤ ਨੇਮ ਕਰੇ ਬਹੁ ਭਾਂਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਐ ਇੱਕ ਵਾਰ ਨਾਉਖੰਡ ਬ੍ਰਿਧਮੀ ਬਿਰਾਜਰ ਜੀਵੈ ਮਾਂ ਉਦਾਸ ਤਪੀਸਰ ਥੀਵੈ ਅਗਰ ਮਾਏ ਹੋਮਦ ਪੁਰਾਨ ਕਰਮ ਕਸਬ ਹੈ ਪ੍ਰਭੂਮ ਦਾ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ ਨਿਮਕ ਨਿਮ ਕਰ ਸਰੀਰ ਘਟਾਵੈ ਤਾਪੀ ਹੋਮੈ ਮੈਲ ਨਾ ਜਾਵੈ ਅਰਗੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰ ਦੇ ਛੁਟੈ ਗਰਭ ਘੁਮਾਨ ਨਾ ਮੰਤੈ ਹੁਟਾਏ ਸੋਜ ਕਰੈ ਦਿਨ ਸਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕੋ ਬਹੁ ਸਾਧਨਾ ਕਰੇ ਮੰਤੇ ਗਬੂ ਨਾ ਵਿਖਿਆ ਠਰੈ ਜਲ ਧੋਵੇ ਬਹੁਦੇ ਅਨੀਤ ਸੁਧ ਗਾਏ ਕਾਛੀ ਭੀਤ ਮਨ ਹਰਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਤਰੇ ਪਤਤ ਬਹੁ ਮੂਚ ਬਹੁਤ ਸਿਆਣ ਜਮਕਾ ਭਾਹੋ ਵਿਆਪੈ ਅਨਕ ਜਤਨ ਕਰ ਤ੍ਰਿਸ਼ਨਾ ਧਰਾਪੈ ਭੇਖ ਅਨੇਕ ਅਗਨ ਨਹੀਂ ਪੁੱਜੈ ਕੋਟ ਭਾਵ ਦੁਰਗੈ ਨੇ ਸਿਜੈ ਛੂਟ ਸਨਾਹੀ ਊਭ ਪਿਆਲ ਮੋਹ ਵਿਆਪੇ ਮਾਇਆ ਜਾਲ ਅਬਰ ਕਰਤੂਤ ਸਗਲੀ ਜਮਡਾਨੇ ਗੋਬਿੰਦ ਭਜਨ ਮਿੰਦਲ ਨਹੀਂ ਮਾਨੈ ਹਰਕਾ ਨਾਮ ਜਬ ਦੁਖ ਜਾਏ ਨਾਨਕ ਬੁੱਲੈ ਸਹਿ ਸੁਭਾਏ

ਸਰਣੀ ਭਰਾ ਜਿਚਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕੇ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕਾ ਮਿਠੇਬ ਮਹਾਨ ਆਪਸ ਕਹੋ ਜੋ ਜਾਣੇ ਨੀਚਾ ਸਹੂ ਗਨੀਏ ਸਭ ਤੇ ਉੱਚਾ ਜਾ ਕਾ ਮਨੋਏ ਸਗਲ ਕਿਰੀਨਾ ਹਰ ਹਰ ਨਾਮ ਦਿਨ ਘਟ ਘਟ ਜੀਨਾ ਮਨ ਬਨੇ ਤੇ ਬੁਰਾ ਮਿਠਾਨਾ ਪਿਖੈ ਸਗਲ ਸਠ ਸਾਜਨਾ ਸੂ ਦੁਗਦਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਨਹੀਂ ਲਿਪਾ।

ਆ ਪ੍ਰਭਰਾਤੇ ਤੁਮਰੀ ਉਸਤਾ ਤੁਮ ਤੇ ਹੋਏ ਨਾਨਕ ਅਬਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਅਰਗੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊ ਤਮ ਕਿਰਿਆ ਸਾ ਸੰਗ ਦੁਰਮਤਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪਾਓ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਉਤਮ ਥਾਨ ਨਾਨਕ

ਸਬਦਯਾਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਛਾਰਾ ਕਰੇ ਦਿਨ ਰਾਤ ਬਾਹਰ ਭੇਖੰਤਰ ਮਲਮਾਇਆ ਸ਼ਬ ਸਨਾਹੇ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਵਾਨ ਅੰਤਰ ਅਗਨ ਬਾਰਤਨ ਸਵਾਹਾ ਗਲ ਪਾਥਰ ਕੈਸੇ ਤਰੇ ਅਥਾ ਜਾ ਕੇ ਅੰਤਰ ਬਸੇ ਪ੍ਰਭ ਆਪ ਨਾਨਕ ਤੇਜਨ ਸਹਿ ਸਮਾਤ ਸੁਨ ਅੰਦਾ ਕੈਸੇ ਮਾਰਗ ਪਾਵੈ ਕਰ ਗੈ ਲਿਹ ਊੜ ਨਿਭਾਵੈ ਕਹਾਂ ਬੁਝਾਰਤ ਬੁੱਝੇ ਡੋਰਾ ਨਿਸਕਈਏ ਤੋ ਸਮਝੇ ਭੂਰਾ ਕਹਾਂ ਬਿਸਨ ਬਦ ਗਾਵੈ ਗੁੰਗ ਜਤਨ ਕਰੈ ਤੋ ਵੀ ਸੁਰ ਭੰਗ ਕਹਿ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂ ਆ ਉਸ ਗਵਨ ਕਰਤਾਰ

ਬਰਵਾ ਕੇ ਗ੍ਰਹਿ ਭੀਤਰ ਬਸੇ ਅਣਦ ਕੇ ਰਮਾਇਆ ਰੰਗ ਰਸਾਏ ਦੜਗਰ ਮਾਨੈ ਮਨਹਿ ਪ੍ਰਤੀਤ ਕਾਲ ਨਾ ਆਵੇ ਮੂੜੇ ਚੀਤ ਬੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾਂ ਲੋਭ ਧਰੋ ਯਾਹੂ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖਲੇ ਵਾਪਨ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਬਿਨ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਹਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ।

ਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀ ਦਾ ਵੀ ਖੋਵੈ ਬਹੁ ਰਿਸਕਾ ਵਿਸ਼ਵਾਸ ਨਾ ਹੋਵੇ ਜਿਸ ਕੀ ਬਸ ਆਗੇ ਰਾਖੇ ਪ੍ਰਭ ਕੀ ਆਗਿਆ ਮਾਨੇ ਮਾਥੈ ਉਸੇ ਚੌਗਨ ਕਰੇ ਨਿਹਾਲ ਨਾਨਕ ਸਾਹਿਬ ਸਦਾ ਦਯਾਲ ਅਨਕ ਭਾਂਤ ਮਾਇਆ ਕੇ ਹੇਤ ਸਰਪਰ ਹੋਵਤ ਜਾਨ ਅਨੇਤ ਬਿਰਕੀ ਛਾਇਆ ਸਿਵਰੰਗ ਲਾਭਿਓ ਬਿਨ ਸਿਉਮਨ ਪਛਤਾਵੇ ਜੋ ਦਿਸੇ ਸੋ ਚਾਲਣ ਹਾਲ ਲਪਟਿਓ ਤੈ ਅੰਧ ਅੰਧਾਰ ਬਟਾਉ ਸਿਓ ਜੋ ਲਾਵੇ ਨੇ ਤਾ ਗੁਹਾਥ ਨਾ ਆਵੇ ਕੇਹੇ ਮਨ ਹਰਗੇ ਨਾਮ ਕੀ ਬਰੀ ਸੁਖਦਾਈ

ਮਿਥਿਆ ਰੰਗ ਸੰਗ ਮਾਇਆ ਪੇਕਸਤਾ ਮਿਥਿਆ ਧਰੋਹ ਮੋਹ ਅਭਿਮਾਨ ਮਿਥਿਆ ਪੁਸ਼ਪ੍ਰਗਰਤ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਗੇ ਚਰਨ ਮਿਥਿਆ ਸਰਵਨ ਬਰ ਨਿੰਦਾ ਸੁਨਹਿ ਮਿਥਿਆ ਸਪਰ ਦਰਭ ਗੋ ਹਿਰੇ ਮਿਥਿਆ ਨੇਤਰ

ਜਾਣੇ ਆਪ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਬਤ ਕਿਸੇ ਬੁਝਾਵਤ ਨੇਰਾ ਉਪਾਵ ਸਿਆਨਬ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵਿਤ

ਅਸ਼ਟਪਦੀ ਜੇ ਪ੍ਰਸਾਦ ਸ਼ਕਤੀ ਸ਼ਕਤੀ ਅੰਮ੍ਰਿਤ ਖਾਹੇ ਤਿਸ ਠਾਕੁਰੂ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮ ਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪੈਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਤਬਰ ਲੁਭਾਵੇਂ ਜੇ ਪ੍ਰਸਾਦ ਸੁਖ ਸੇਜ ਸੋਜੇ ਮਨਾਠ ਪੈਰ ਤਾਕਾ ਜਸ ਗਾ ਬੀਜੈ ਜੇ ਪ੍ਰਸਾਦ ਤੂੰ ਸਭ ਕਹੂ ਮਾਨੇ ਮੁਖ ਤਾਕੋ ਜਸ ਰਸਨ ਬਖਾਨੇ ਜੇ ਪ੍ਰਸਾਦ ਤੇਰੋ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਬ ਦਰਗੇ ਮਾਨ ਪਾਵੇ ਨਾਨਕ ਪਤ ਸੇਤੀ ਕਰ ਜਾਵੇ ਜੇ ਪ੍ਰਸਾਦ ਆਰੋਗ ਕੰਚਨ ਦੇਹੀ ਲਿਬਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰਾ ਉੱਲਾ ਰਹਿਤ ਮਨ ਸੁਖ ਪਾਵੇ ਹਰ ਹਰ ਜਸ ਗਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਤਾਕੈ ਜੇ ਪ੍ਰਸਾਦ ਤੁਝਕੋ ਨਾ ਪਹੁੰਚੇ ਮਨ ਸਾਸਾ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਹੈ ਜੇ ਪ੍ਰਸਾਦ ਆ ਭੁਖਨ ਬਹਿਰੀਜੈ ਮਨ ਤੇ ਸਿਮਰਤ ਕਿਉਂ ਆਲ ਸਕੀਜੈ ਜੇ ਪ੍ਰਸਾਦ ਅਸਭ ਹਸਤ ਸਵਾਰੀ ਮਨ ਤਿਸ ਪ੍ਰਭ ਕੋ ਕਬੂ ਨਾ ਬੇਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਗ ਪ੍ਰੋਏ ਪ੍ਰਭ ਆਪਣੇ ਆਪਣੇ ਮਨਾ ਜਿਨ ਤੇਰੀ ਮਨ ਬੰਤ ਬਣਾਈ ਊਠ ਬੈਠ ਸਤ ਸੇ ਧਿਆਈ ਤਿਸੇ ਧਿਆਏ ਜੋ ਏਕ ਅਲਖ ਈਹਾਂ ਊਹਾਂ ਨਾਨਕ ਤੇਰੀ ਰੱਖੈ ਜੇ ਪ੍ਰਸਾਦ ਕਰੇ ਪੁੰਨ ਬਹੁਦਾਨ ਮਨਾਠ ਪੈਰ ਕਰ ਤਿਸਗਾ ਧਿਆਨ ਜੇ ਪ੍ਰਸਾਦ ਤੂੰ ਆਚਾਰ ਵਿਵਹਾਰੀ ਤਿਸ ਪ੍ਰਭ ਕੋ ਸਾਥ ਸਾਥ ਚਿਤਾਰੀ ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ ਜੇ ਪ੍ਰਸਾਦ ਤੇਰੀ ਨੇਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ ਜੇ ਪ੍ਰਸਾਦ ਤੇਰੀ ਪਤਰ ਹੈ ਗੁਰਪ੍ਰਸਾਦ ਨਾਨਕ ਜਸ ਕਹੈ ਜੇ ਪ੍ਰਸਾਦ ਸੁਣੇ ਕਰਨ ਨਾਦ ਜੇ ਪ੍ਰਸਾਦ ਵੇਖੇ ਬਿਸਮਾ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਸੁਖ

ਆਤੇ ਮਤ ਉੱਤਮ ਹੋਏ ਸਰਬ ਨਿਧਾਨ ਪ੍ਰਭ ਤੇਰੀ ਮਾਇਆ ਪੋ ਕਛੂ ਨਾ ਕਿਨੂ ਲਾਇਆ ਜਿਤ ਜਿਤ ਲਾਭੋ ਤਿਤ ਲਗੇ ਹਰ ਨਾਥ ਨਾਨਕ ਇਨਕਾ ਕਛੂ ਨਾ ਹਾਤ ਸਲੋਕ ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹੇ ਸੁਮੁਕਤਾ ਹੋਏ ਸੁਨਮਿਤਾ ਨਾਨਕ ਬਿਨ ਮੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜ ਲਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਘ ਮਿਟਿਆ ਅਭਿਮਾਨ ਸਾਧਕ ਸੰਘ ਪ੍ਰਗਟਿਆ ਸੁਗਿਆਨ ਸਾਧਕ ਸੰਘ ਪੁੱਜੇ ਭ੍ਰਮ ਨੇਰਾ ਸਾਧ ਸੰਘ ਸਬੋਤ ਨਬੇਰਾ ਸਾਧਕ ਸੰਘ ਪਾਏ ਨਾਮ ਰਤਨ ਸਾਧਕ ਸੰਘ ਏਕ ਉਪਰ ਜਤਨ ਸਾਧਕੀ ਮਹਿਮਾ ਵਰਨੇ ਕੌਣ ਪਰਾਨੀ ਨਾਨਕ ਸਾਧਕੀ ਸੋਭਾ ਪਰਮਾਹੇ ਸਮਾਨੀ ਸਾਧਕ ਸੰਘ ਅਗੋਚਰ ਬਿਲਾਏ ਸਾਧਕ ਸਾਧਕ ਸੰਘ ਸਦਾ ਪ੍ਰਫੁਲਾਏ ਸਾਧਕ ਸੰਘ ਆਵੇ ਬਸ ਪੰਚਾ ਸਾਧ ਸੰਘ ਅੰਮ੍ਰਿਤ ਰਸ ਪੁੰਛਾ ਸਾਧ ਸੰਗ ਵੇ ਸਭ ਕੀ ਰੇਨ ਸਾਧਕ ਸੰਘ ਮਨੋਹਰ ਬੈਨ ਸਾਧਕ ਸੰਘ ਨਾ ਖਤਮ ਹੁੰਦਾ ਵੈ ਸਾਧ ਸਾਧਕ ਸੰਘ ਸਦਾ ਸੁਖ ਪਾਵੈ ਸਾਧਕ ਸੰਘ ਨਾ ਖਤਮ ਹੁੰਦਾ ਵੈ ਸਾਧ ਸੰਘ ਅਸਤ ਮਨ ਪਾਵੈ ਸਾਧਕ ਸੰਘ ਮਾਇਆ ਤੇ ਬਿਨ ਸਾਧ ਸੰਘ ਨਾਨਕ ਪ੍ਰਭ ਸੁਪ੍ਰਸੰਨ ਸਾਧ ਸੰਘ ਦੁਸ਼ਮਣ ਸਮੇਤ ਸਾਧੂ ਕਹਿ ਸੰਘ ਮਹਾਪਨੀਤ ਸਾਧ ਸੰਘ ਕਿਸੇ ਉਨਹੇ ਬੈਰ ਸਾਧਕ ਸੰਘ ਨਾ ਬਿੰਗਾ ਪੈਰ ਸਾਧਕ ਸੰਘ ਨਾ ਹੀ ਗੋਮੰਦਾ ਸਾਧ ਸੰਘ ਜਾਨੇ ਪਰਮਾਨੰਦਾ

ਸਾਧਗੀ ਮਾਤੇ ਗੁਣ ਤੇ ਦੂਰ, ਸਾਧਗੀ ਮਾ ਰਹੀ ਭਰਪੂਰ, ਸਾਧਗੀ ਸੋਭਾ ਕਾ ਨਾਹੀ ਅੰਤ, ਸਾਧਗੀ ਸੋਭਾ ਸਦਾ ਬੇਅੰਤ, ਸਾਧਗੀ ਸੋਭਾ ਊਚ ਤੇ ਉੱਚੀ, ਸਾਧਗੀ ਸੋਭਾ ਮੂਛ ਤੇ ਮੁੱਛੀ, ਸਾਧਗੀ ਸੋਭਾ ਸਾਧ ਬਨ ਆਈ, ਨਾਨਕ ਸਾਧ ਪ੍ਰਭੇਦ ਨ ਭਾਈ ਸਲੋਕ, ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪੇਖੈ ਏਕਸ ਬਿਨ ਕੋਏ, ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਡੇਵ, ਜੈਸੇ ਜਲਮੈ ਕਮਲ।

ਗਿਆਨ ਕਮਕੀਟ ਹਸਤ ਪਤੰਗ ਹੋਏ ਜੀਆ ਅਨਗਜੋਨ ਪਰ ਮੈਂ ਪਰਮੀਆ ਨਾਨਾ ਰੂਪ ਜੋ ਸਵਾਂਗੀ ਦਿਖਾਵੇ ਜੋ ਪ੍ਰਭਾਵੇ ਤੇ ਮੈਂ ਨਚਾਵੇ ਜੋ ਤਸ ਭਾਵੇ ਸੋਈ।

ਮੰਗਿਆ ਸੰਘ ਜਿਉ ਜਲ ਮੈਂ ਜਲ ਆਏ ਖਟਾਨਾ ਤਿਉ ਜੋਤੀ ਸੰਘ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਗਏ ਸਤਿਗੁਰਬਾਨ ਸਲੋਕ ਸੁਖੀ ਬਸਾਇਮ ਸਕੀਨੀਆਂ ਆਪ ਨਿਵਾਰ ਤਰੇ ਵੱਡੇ ਵੱਡੇ ਅਹੰਕਾਰੀਆ ਨਾਨਕ ਗਰਭ ਗਲੇ ਅਸ਼ਟਪਦੀ ਜਿਸਕੇ ਅੰਦਰ ਰਾਜ ਅਭਿਮਾਨ ਸੋ ਨਰਕ ਪਾਤੀ ਅਭਸਵਾਨ ਜੋ ਜਾਣੈ ਮੈਂ ਜੋ ਬਨਮੰਦ ਸੋ ਉਤਪਿਸ਼ਟਾ ਗਾ ਜੰਤ ਆਪਸ ਗੋ ਕਰਮੰਦ ਗਾਵੇ ਜਨਮ ਮਰੈ ਬਹੁ ਜੋਨ ਪ੍ਰਭਾਵੈ ਧਨ ਭੂਮਗਾ ਜੋ ਕਰੇ ਗੁਮਾਨ ਸੋ ਮੂਰਖੰਦਾ ਗਿਆਨ ਕਰ ਕਿਰਪਾ ਸਿਕੇ ਹਿਰਦੈ ਗਰੀਬੀ ਵਸਾਵੈ ਨਾਨਕ ਈਹਾਂ ਮੁਕਤ ਆਗੇ ਸੁਖ ਪਾਵੈ ਧਨਵੰਤਾ ਹੋਏ ਕਰ ਬਾਵੈ ਤ੍ਰਿੰਨ ਸਮਾਨ ਕਾ ਸੰਗ ਨਾ ਜਾਵੈ ਬਹੁ ਲਸ਼ਕਰ ਮਾਨੁਖ ਉਪਰ ਕਰੇ ਆਸ ਬਲ ਭੀਤਰ ਥਾਕਾ ਹੋਏ ਬਿਨਾ ਸਭ ਤੇ ਆਪ ਜਾਣੇ ਬਲਵੰਤ ਕਿਨਮੇ ਹੋਏ ਜਾਏ ਬਸਮੰਤ ਕਿਸੇ ਨਾ ਬਦੇ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰਪ੍ਰਸਾਦ ਜਾ ਕਾ ਮਿਟੇ ਅਭਿਮਾਨ ਸੋ ਜਨ ਨਾਨਕ ਦਰਗੇ ਪਰਮਾਨ ਕੋਟ ਕਰਮ ਕਰੈ ਹੋਂ ਕੋਟ ਕਰਮ ਕਰੈ ਹੋਂ ਧਾਰੇ ਸਰਮ ਪਾਵੇ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਗ ਸੁਰਗ ਫਿਰ ਫਿਰੇ ਅਵਤਾਰ ਅਨਕ ਜਤਨ ਕਰ ਆਤਮ ਨਹੀਂ ਦਰਵੈ

ਹੋਏ। ਜਬੇ ਜਾਣੇ ਮੈਂ ਕਿਛ ਕਰਤਾ, ਤਬਲਾ ਗਰਭ ਜੋਨ ਮੈਂ ਫਿਰਤਾ, ਜਬ ਧਾਰੇ ਗਉ ਬੈਰੀ ਮੀ, ਤਬਲਗ ਨੇ ਚੱਲਣਾ ਹੀ ਜੀਤ। ਜਬਲਗ ਮੋਹ ਮਗਨ ਸੰਘ ਮਾਏ, ਤਬਲਗ ਧਰਮ ਰਾਏ ਦੇ ਸਜਾਏ, ਪ੍ਰਭ ਕਿਰਪਾ ਤੇ ਬੰਧਨ ਟੁੱਟੇ, ਗੁਰਪ੍ਰਸਾਦ ਨਾਨਕੋਂ ਛੁੱਟੇ, ਸਹਿਜ ਕਟੇ ਲੱਕ ਉੜਤਾਵੇ, ਤ੍ਰਿਪਤਨਾ ਆਵੇ ਮਾਇਆ ਪਾਛੇ ਪਾਵੇ, ਅਨਕ ਭੋਗ ਵਿਖਿਆ ਕੇ ਕਰੈ, ਨੈ ਤ੍ਰਿਪਤਾਵੈ ਖਪ ਖਪ ਮਰੈ, ਬਿਨਾ ਸੰਤੋਖ ਨਹੀਂ ਗਉ ਰਾਜੇ, ਸੁਭਨ ਮਨੋਰਥ ਬ੍ਰਿਥੇ ਸਭ ਕਾਜੈ, ਨਾਮ ਰੰਗ ਸਰਬ ਸੁਖ ਹੋਏ, ਬਡਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਮ ਨੇ ਆਪੇ ਆਪ, ਸਦਾ ਸਦਾ ਨਾਨਕ ਰਜਾਪ, ਕਰਨ ਕਰਾਮ ਕਰਨੇ ਆਸ ਕੇ ਆਦਿ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ, ਆਪੇ ਆਪ ਆਪ ਰਮਸ ਹੋਏ, ਜੋ ਕਿਸ਼ਕੀਨੋ ਸਪਨੈ

0: ਜਲ ਮਥਾ। ਮੜਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਦ ਕਰੀ ਸੰਸਾਰ। ਮਨ ਤਨ ਮੁਖ ਬੋਲਿਆ, ਮੁਖੀ ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਪਛਾਣੇ ਤੁਧ ਕੀ ਓ ਸੋਜੀ, ਜਾਣੇ ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੇ ਨਿਰੰਜਨ ਜਾਣਿਆ।
1: ਗੁਰਪ੍ਰਸਾਦ ਆਪਣੇ ਆਪ ਸੁੱਜੇ, ਤਿਸਕੀ ਜਾਨੋ ਦਰਸ਼ਨਾ ਬੁੱਝੈ। ਸਾਧ ਸੰਗ ਹਰ ਹਰ ਜਸ ਗਹਿਤ,

ਕਰੇ ਸੋ ਸੇਵਕ ਹੋ ਕਿਸ ਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮੈਂ ਆਪ ਸਮਾਇਆ ਸੋਦਤ ਸੀਜਿਆ ਗੁਰਪ੍ਰਸਾਦ ਤਤ ਸਭ ਬੁਝਿਆ ਜਬ ਦੇਖੋ ਤਬ ਸਭ ਕੁਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨਾ ਕਿ ਜਨਮੇ ਨਾ ਕਿਛ ਮਰੇ ਆਪ ਨ ਚਲਤੇ ਆਪ ਹੀ ਕਰੇ ਆਪ ਨ ਜਾਮ ਨ ਦ੍ਰਿਸ਼ਟਾਂ ਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਆਨਕ ਯੁਗ ਦਰਜ ਥਾਪ ਥਾਪ ਬਿਨਾਸੀ ਨਾਹੀਂ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਿਮੰਡ ਅਲਖ ਭੇ ਪੁਰਖ ਪ੍ਰਤਾਪ ਆਪ ਜਪਾਇਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾ ਬੰਤ ਸਗਲ ਸੰਸਾਰ ਉਦਰੇ ਤਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੂਖ ਵਿਸਾਰ ਨਾਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਭਏ ਨਿਹਾਲ ਉਨਕੀ ਸੇਵਾ ਸੋਈ ਲਾਗ ਇਸ ਨੂੰ ਕਿਰਪਾ ਕਰੇ ਬੜਭਾਗੇ ਨਾਮ ਜਪਤ ਪਾਵੇਂ ਵਿਸਰਾਮ ਨਾਨਕ ਤਿਨ ਪ੍ਰਖੋ ਉਤਮ ਕਰਮਾਨ ਜੋ ਕਿਛ ਕਰੇ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੇ ਹਰ ਸੰਗ ਸਹਿ ਸੁਭਾਏ ਹੋਵੇ ਸੋ ਹੋਏ ਕਰਨੇ ਹਰ ਪਛਾਣੇ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਾ ਤੈਸਾ ਦ੍ਰਿਸ਼ਟਾਨਾ ਜਿਸ ਤੇ ਬਜੈ ਤਸ ਮਾਹੇ ਸਮਾਏ ਸੁਖ ਨਿਧਾਨ ਉਹਨੂੰ ਬਨਿਆਏ

ਚਰਦੇ ਸਤਮੁਖ ਕਹਿਤ ਸਾਚੀ ਦ੍ਰਿੜ ਸਾਚਾ ਆਗਾਰ ਸਚ ਪਰਤੇ ਸਾਚਾ ਪਾਸਾਰ ਪਾਰ ਬ੍ਰਹਮ ਜਨ ਸਚ ਕਰ ਜਾਤਾ ਨਾਨਕ ਸੋਜਨ ਸਤ ਸਮਾਤਾ ਸਲੋਕ ਰੂਪ ਨਾ ਰੇਖ ਨਾ ਰੰਗ ਕੇਸ਼ ਤ੍ਰਿਗੁਣ ਦੇ ਪ੍ਰਭਿੰਨ ਸਹਿ ਬੁਝਾਏ ਨਾਨਕਾ ਜਸੋ ਵੈ ਸੋ ਪ੍ਰਸੰਨ ਅਸ਼ਟਪਦੀ ਅਭਿਨਾਸੀ ਪਰ ਮਨ ਮੈਂ ਰਾਖ ਮਾਨੁਕੀ ਤੂੰ ਪ੍ਰੀ ਤਿਆਗ ਤਿਸਤੇ ਪਰਾ ਨਾ ਹੀ ਕੁਛ ਹੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨ ਗਹਿਰ ਗੰਭੀਰ ਗੀਰ ਸੁਜਨ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾ ਤੇਰੇ ਕੀ ਚਰਣੀ ਪਾਓ ਨਾਨਕ ਮਨ ਇਹਮ ਰਾਓ ਮਨਸਾ ਪੂਰਨ ਸਰਨਾ ਜੋਗ ਜੋਗਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੇ ਹੋਰ ਅਣਧਰੂ ਮੰਗਲ

ਭਾਈ ਸਭ ਗੜ ਤਿਸਕੇ ਸਭ ਤਿਸਕੇ ਠਾਉ ਜਬ ਜਬ ਜੀਵੇ ਨਾਨਕ ਹਰਨਾਉ ਨਾਮ ਕੇ ਧਾਰੇ ਸਗਲੇ ਜੰਦ ਨਾਮ ਕੇ ਧਾਰੇ ਖੰਡ ਬ੍ਰਹਿਮੰਡ ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਬਾਧਾ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆਂ ਸਭ ਭਵਨ ਨਾਮ ਕੇ ਸੰਗ ਤਰੇ ਸੁਨ ਸਰਵਨ ਕਰ ਕਿਰਪਾ ਸਪਨੇ ਨਾਮ ਲਾਏ ਨਾਨਕ ਚੌਥੇ ਪਦਮੇ ਸੋ ਜਨ ਗਦ ਪਾਏ ਰੂਪ ਸਤ ਜਾਗਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾਗੀ ਬਾਣੀ ਸਤਿਪੁਰਖ ਸਭ ਮਾਏ ਸਮਾਣੀ ਸਤ ਕਰਮ ਜਾਗੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਣੀ ਨਿਰਮਲ ਨਿਰਮਲ ਜਿਸੇ ਭਜਾਏ ਤਿਸੇ ਸਭ ਭਲੀ ਸਤਨਾਮ ਪ੍ਰਭਗਾ ਸੁਖਦਾਇ ਵਿਸਵਾਸ ਸਤਨਾਨ ਗੁਰ ਤੇ ਪਾਈ ਸਤ ਭਜਨ ਸਾਧ ਉਪਦੇ ਸਤੇ ਜਨ ਜਾਗੇ ਰਦਾ ਪ੍ਰਵੇ ਸਤ ਨਿਰਥ ਬੁੱਝੇ ਜੈ ਕੁਏ ਨਾਮ ਜਪ ਤਾਗੀ ਗਤ ਹੋਏ ਆਪ ਸਤ ਕੀਆ ਸਭ ਸਾਤੇ ਆਪੇ ਜਾਣੇ ਅਪਨਿਮਿਤ ਗਤ ਜਿਸਕੇ ਸਰਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ

ਸੋ ਸੇਵਕ ਗੁਰ ਕੀ ਬਦਲੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ ਸੋ ਸਤਿਗੁਰ ਜਿਸ ਹਿਰਦੇ ਹਰ ਨਾਉ ਅਨਕ ਬਾਰ ਗੁਰ ਕੋ ਬਲ ਜਾਓ ਸਰਮ ਨਿਧਾਨ ਜੀ ਕਾ ਦਾਤਾ ਆਠ ਪੈਰ ਪਾਰ ਬ੍ਰਹਮ ਰੰਗ ਰਾਤਾ ਬ੍ਰਹਮੈ ਜਨ ਜਨਮੈ ਪਾਰ ਬ੍ਰਹਮ ਇੱਕ ਆਪ ਨਹੀਂ ਕਿਛ ਭਰਮ ਸਹਿ ਸਿਆਨ ਮਿਲਿਆ ਨਾ ਜਾਈਏ ਨਾਨਕ ਐਸਾ ਗੁਰ ਵਡਭਾਗੀ ਪਾਈਏ ਸਬਲ ਦਰਸ਼ਨ ਬੇਗਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ ਭਿੱਟ ਸਿੰਘ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋ ਗਾਤਮ ਪਤਿਆਨੇ ਪੂਰਾ ਗੁਰ ਰੱਖੇ ਵਜਾਕਾ ਮੰਤਰ ਅੰਮ੍ਰਿਤ ਦੁਸ਼ਟ ਪੇਕੇ ਵ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵਿਤ ਸਲਾਏ ਮਿਲਾਏ ਜੇ ਬਾਏ ਕੁਸਤ ਅਨੇਕ ਸਤਪੁਰਖ ਪੂਰਨ ਵਿਵੇਕ ਕਾਹੋ ਬੋਲਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੇ ਨਾ ਪਾਈ ਅਨਕ ਭਗਤ ਬੰਧਨਿਤ ਕਰਹੇ ਚਰਨ ਕਮਲ ਹਿਰਦੇ ਸਿਮਰਹੇ ਸਦਵਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ

ਪ੍ਰਕਾਸ਼ੇ ਨਾਨਕ ਭਰਮੋ ਦੁੱਖ ਤੈ ਤੇ ਨਾਸੇ। ਤਪ ਤਮਾਏ ਠੰਡ ਵਰਤਾਈ ਅਨੰਤ ਵਿਆਹ ਦੁੱਖ ਨਾਠੇ ਭਾਈ। ਜਨਮ ਮਰਨ ਗਏ ਬਿਟੇ ਦੇਸੇ, ਸਾਧੂ ਗਏ ਪੂਰਨ ਦੇਸੇ। ਭਾਓ ਚੁੱਕਾ ਨਿਰਭੋਏ ਬਸੇ, ਸਗਲ ਵਿਆਦ ਮੰਤੇ ਖੈ ਨਸੇ। ਜਿਸ ਕਾ ਸਾਤਨ ਕਿਰਪਾ ਧਾਰੀ, ਸਾਸੰਗ ਜਪਨਾ ਮੁਰਾਰੀ। ਤਿਤ ਪਾਈ ਚੁੱਕੇ ਭ੍ਰਮ, ਗਵਨ ਸੁਨ ਨਾਨਕ ਹਰ ਹਰ ਜਸ ਰਵਨ। ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਦਿਨ ਸਗਲੀ ਮੋਹੀ। ਆਪਣੇ ਚਰਿਤ ਪ੍ਰਭਾਵ ਬਣਾਏ, ਆਪਣੀ ਕੀਮਤ ਆਪੇ ਪਾਏ। ਹਰ ਬਿਨ ਦੂਜਾ ਨਾਹੀ ਕੋਏ, ਸਰਬ ਨਿਰੰਤਰ ਏਕੋ ਸੋਏ। ਓਧ ਬੋਧ ਰਵਿਆ ਰੂਪ ਰੰਗ, ਭਏ ਪ੍ਰਕਾਸ਼ ਸਾਧ ਕੈ ਸੰਗ। ਰਜ ਰਚਨਾ ਆਪਣੀ ਗਲ ਧਾਰੀ,

ਹਰਨਾਉ, ਸਿਮਰ ਸਿਮਰ ਸਦਾ ਸੁਖ ਪਾਉ, ਭਾਵਿਨ ਸਹਿ ਪੂਰਨ ਹੋਏ ਆਸ, ਭਗਤ ਪਾਏ ਆਤਮ ਪ੍ਰਗਾਸ, ਤਿਤ ਕਰ ਜਾਏ ਬਸੇ ਅਬਨਾਸੀ, ਕਹੋ ਨਾਨਕ ਕਾਟੀ ਜਮ ਫਾਸੀ, ਤਤ ਵਿਚਾਰ ਕਹੇ ਜਨ ਸਾਚਾ, ਜਨਮ ਮਰੈ ਸੋ ਕਾਚੋ ਕਾਚਾ, ਆਵਾ ਗਵਨ ਮਿਟੇ ਪ੍ਰਭ ਸੇਵ, ਆਪ ਤਿਆਗ ਸ਼ਰਨ ਗੁਰਦੇਵ, ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪੁਰਾਨ ਆਧਾਰ, ਅਨੁਗ ਭਾਵਨਾ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ, ਹਰ ਕੀ ਭਗਤ ਕਰੋ ਮਨ ਲਾਏ, ਮਨ ਮੰਜਤ ਨਾਨਕ ਫਲ ਪਾਏ, ਸੰਗਨਾ ਚਾਲ ਤੇਰੇ ਤਨਾ, ਤੂੰ ਕਿਆ ਲਪਟਾਵੇ ਮੂਰਖ ਮਨਾ, ਸੁਤ ਮੀਤ ਕੁਟਮ ਅਰ ਬਨਤਾ, ਇੰਤੇ ਕਹਾਉ ਤੁਮ ਕਮਨ ਸਨਾਥਾ, ਰਾਜ ਰੰਗ ਮਾਇਆ ਵਿਸਾਰ, ਇੰਤੇ ਕਹਾਉ ਕਮਨ ਛੁਟਕਾਰ, ਅਸਸਤੀ ਰਤ ਸਵਾਰੀ, ਝੂਠਾ ਡੰਮ ਝੂਠ ਪਾਸਾਰੀ, ਜਿੰਦੀਏ ਤੁਸ ਬੁਝੇ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਾਤੂ ਲੈ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਨੇ, ਹਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਗਿਲ ਵਿਖ ਜਾਹੇ, ਆਪ ਜਪੋ ਅਵਰਾ ਨਾਮ ਜਪਾਵੋ, ਸੁੰਤ ਗੈਤ ਰੈਤ ਗਤ ਪਾਵੋ, ਸਾਰਭੂ ਸਤਿ ਸਤ ਹਰ ਕੋ

ਲੇਖ ਏਕੋ ਜਪ ਏਕੋ ਸਾਰਾਹ ਏਕ ਸਿਮਰ ਏਕ ਮਨ ਆਹ ਏਕ ਸਗੇ ਗੁਣ ਗਾਵ ਅਨੰਤ ਮੰਥਨ ਜਾਪ ਏਕ ਭਗਵੰਤ।

ਸਰੰਗ ਉਪਜੈ ਚਾਓ ਸਾਧ ਕੈ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਪ੍ਰਕਾਸ਼ ਅੰਤਿਲ ਨਿਵਰਾਗ ਪਟਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਭਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਗੋ ਪ੍ਰਭ ਹੋਇਓ ਦਿਆਲ ਸੇਵਕ ਕੀਨੋ ਸਦਾ ਨਿਹਾਲ ਬੰਧਨ ਗਾਢ ਮੁਖ ਜਨ ਭਇਆ ਜਨਮ ਮਰਨ ਦੁਖ ਭਰਮ ਗਇਆ ਇਸ਼ਪੁਨੀ ਸਰਦਾ ਸਭ ਪੂਰੀ ਰਮ ਰਿਆ ਸਤ ਸੰਗ ਹਜੂਰੀ ਜਿਸਗਾ ਸਾ ਤਿਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗੋ ਬਿਸਰੇ ਜੇ ਘਾਲ ਨਾ ਭਾਨਾ ਹੈ ਸੋਗੋ ਬਿਸਰੇ ਜੇ ਕੀਆ ਜਾਣੇ ਸੋਗੋ ਬਿਸਰੇ ਜਿਨ ਸਭ ਕੁਛ ਦੀਆ ਸੋਗੋ ਬਿਸਰੇ ਜੇ ਜੀਵਨ ਜੀਆ ਸੋਗੋ ਬਿਸਰੇ ਜੇ ਅਗਨ ਮੈਂ ਰਾਖੇ ਗੁਰਪ੍ਰਸਾਦ ਕੋ ਬਿਰਲਾ ਰਾਖੈ ਸੋਗੋ ਬਿਸਰੇ ਜੇ ਵਿਖਤੇ ਕਾਟੇ ਜਨਮ ਜਨਮ ਕਾ ਟੂਟਾ ਗੰਢ ਹੈ ਗੁਰਪੂਰੇ ਤਤ ਇਹ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ

ਮਾਨ ਕੌਣ ਅਭਿਮਾਨ, ਜੈ ਸਰੂਪ ਕੇਵਲ ਜਗਦੀਸ਼ ਤੈ ਛਲ ਛਿਦਰ ਲਗਤ ਕਉ ਕੀਸ, ਜੈ ਜੋ ਸੁਰਭੀ ਜੋ ਸੰਗ ਸਮਾਵਤ ਕਿਸੇ ਭੂਗਮ ਤ੍ਰਿਪਤਾਵੈ, ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਨਾਹੇ ਸੁਮਾਰ, ਜਬ ਆਪਣੀ ਸੋਭਾ ਆਪਣ ਸੰਗ ਬਨਾਏ, ਤਬ ਕਮਨ ਮਾਏ ਬਾਪ ਮਿੱਤਰ ਸੁਧ ਭਾਈ, ਜੈ ਸਰਬ ਕਲਾਪੇ ਪਰਬੀਨ ਤੈ ਬੇਦ ਕਤੇਬ ਕਾਹ ਗਉ ਚੀਨ,

ਮੋਹ ਭਰਮ ਬੈ ਭਾਰ ਦੁਖ ਸੁਖ ਮਾਨ ਅਪਮਾਨ ਅਨਕ ਪ੍ਰਕਾਰ ਕੀ ਅਵਖਿਆਨ ਆਪਣ ਖੇ ਲਾਭ ਕਰ ਦੇਖੇ ਖੇਲ ਸੰਕੋਚੈ ਤੋ ਨਾਨਕ ਇੱਕ ਜੇ ਅਵਗਤ ਭਗਤ ਆਪ ਜੇ ਪਸਰੇ ਪਾਸ ਹਾਰ ਸੰਤ ਪ੍ਰਤਾਪ ਤੂੰ ਪਾਕਾ ਆਪੇ ਧਨੁਨ ਕੀ ਸੋਭਾ ਰੂਹ ਬਣੀ ਆਪੇ ਕਵਤਾ ਕਰੇ ਆਣ

ਦਰਬਾਰ ਨਾਨਕੇ ਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾ ਰਾਸ਼ਟਰਪਤੀ ਆਪ ਕਦੇ ਆਪ ਸੁਣੇ ਹਾਰ ਆਪੇ ਗਾ ਵਿਸਾਰ ਜਾਤ ਸੁਭਾਵਿਤ ਸਿਰਟੂ ਪਾਏ ਆਪਣੇ ਭਾਣੇ ਲਾਏ ਸਮਾਏ ਤੁਮਦੇ ਭਿੰਨ ਨਹੀਂ ਕਿਛ ਹੋਇਆ ਆਪਣ ਸੁ ਸਭ ਜਗਤ ਪਰੋਏ।

ਦਿੱਤਾ ਤਾਂ ਸਾ ਕਰਮ ਪੌਣ ਬਾਣੀ ਬੈ ਸੰਤਰ ਮਾਹੇ ਚਾਰ ਗੁਣ ਦੈ ਦੱਸੇ ਸਮਾਹੇ ਤਿਸਤੇ ਭਿੰਨ ਹੀ ਕੋਠਾ ਉਂਗਰ ਪ੍ਰਸਾਦ ਨਾਨਕ ਸੁਖ ਪਾਉ ਵੇਦ ਪੁਰਾਨ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪ ਅਡੋਲਾਂ ਕਬ ਹੂੰ ਡੋਲੈ ਸਰਬ ਕਲਾ ਕਰ ਖੇਲੈ ਖੇਲ ਮੋਲ ਨਾ ਪਾਈਏ ਗੁਣੇ ਅਮੋਲ ਸਰਬ ਜੋਤ ਮੈਂ ਜਾ ਕੀ ਜੋ

ਸੰਗ ਰਚਨ ਜਿਨ ਜਾਤਾ ਤਸਕੀਏ ਰਹਿਤ ਸਾਧ ਭਜਨ ਸਾਧੂ ਸਭ ਕਹਿਤ ਜੋ ਜੋ ਇਹ ਸੋਈ ਸੁਮਾਨੈ ਕਰਨ ਕਰਾਵਨ ਹਾਰ ਪ੍ਰਭ ਜਾਨੈ ਅੰਦਰ ਵਸੇ ਬਾਹਰ ਵੀ ਉਹੀ ਨਾਨਕ ਦਰਸ਼ਨ ਦੇਖ ਸਭ ਮੋਹੀ ਆਪ ਸਤ ਕੀਆ ਸਭ ਸਤ ਤਿਸ ਪ੍ਰਭ ਦੇ ਸਗਲੀ ਉਤਪਤ ਤਿਸ ਭਾਵੇ ਤਾਂ ਕਰੇ ਵਿਸਥਾਰ ਤਿਸ ਭਾਵੇ ਤਾਂ ਏਕੰਕਾਰ ਅਨਕਲਾ ਲਗੀ ਨਾ ਜਾਏ ਜਿਸ ਭਾਵੇ ਤਿਸ ਲਾਏ ਮਿਲਾਏ ਕਵਨ ਨਿਕਟ ਕਵਨ ਕਹੀਏ ਦੂਰਾ ਪਿਆ ਵਾ ਭਰਪੂਰ ਅੰਤਰ ਗਜ ਸਾਹਿਬ ਜਨਾਏ ਨਾਨਕ ਜਨਾ ਬੁਝਾਏ ਸਰਭੂਤਾ ਵਰਤਾਰਾ ਸਰਬ ਨੈਨਾ ਪੇਖਣਹਾਰਾ ਸਗਲ ਸਮੱਗਰੀ ਜਾਗਾ ਤਨ ਆਪਨ ਜਸ ਆਪ ਹੀ

ਦੁਲਾਵਦੇ ਤਤਕਾਲ ਉਧਾਰੈ ਨਿਰਬਲ ਸੋਭਾ ਅਮਰਤਾ ਕੀ ਬਾਨੀ ਏਕ ਨਾਮ ਮਾਏ ਸਮਾਨੀ ਦੁਖ ਰੋਗ ਮਿੰਸੇ ਮੈਂ ਭਰਮ ਸਾਧ ਨਾਮ ਨਿਰਮਲਤਾ ਕੇ ਕਰਮ ਸਭ ਤੇ

ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵੈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ

ਕਾਲ ਹੁਕਮਰ ਜਾਈ ਚਲਨਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ ਹੁਕਮੇ ਅੰਦਰ ਸਭ ਕੋ

ਬੋਲਣ ਬੋਲੀਏ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਓ ਵਡਿਆਈ ਵਿਚਾਰ।

ਇੱਕ ਦੇਹ ਬੁਝਾਈ ਸਭਨਾ ਦੀਆਂ ਕਾ ਇੱਕ ਦਾਤਾ ਸੋ ਮੈਂ ਵਿਸਰ ਨਾ ਜਾਈ ਤੀਰਥ ਨਾਵਾਂ ਜੇ ਤਿਸ ਭਾਵਾਂ ਵਿਣ ਭਾਣੇ ਕੇ ਨਾਇ ਕਰੀ ਜੇ ਤੀਸਰਠੀ ਉਪਾਈ ਵੇਖਾਂ ਵਿਣ ਕਰਮਾਂ ਕੇ ਮਿਲੈ ਲਈ ਮਤ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ

ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆਂ ਗੁਣ ਦੇ ਤੇਹਾ ਕੋਈ ਨਾ ਸੁਜਈ ਜੇ ਤਿਸ ਗੁਣ ਕੋਏ ਕਰੇ ਸੁਣਿਆ ਸਿੱਧ ਪੀਰ ਸੁਰ

ਭਰਨ ਹੈ ਅਗੰਜ ਹੈ ਅਪਹਜ ਹੈ ਅਚੂਜ ਹੈ ਅਚੰਜ ਹੈ ਅਮੀਕ ਹੈ ਰਫੀਕ ਹੈ ਅਧੰਧ ਹੈ ਅਬੰਧ ਹੈ ਨਿਰਬੂਝ ਹੈ ਅਸੂਝ ਹੈ।

ਕਾਲਹੀਨ ਕਲਾ ਸੰਯੁਗਤੇ ਅਕਾਲ ਪੁਰਖ ਆਦੇਸ ਧਰਮ ਧਾਮ ਸੋ ਭਰਮ ਰਹਿਤ ਅਭੂਤ ਅਲੰਖ ਅਭੇਸ

जापन है, अकलं कृत है, सर्वा कृत है, कर्ता कर है, हर्ता हर है,

ਸੰਭਾਲੇ ਆਪ ਛੱਡ ਸਦਾ ਰਹੇ ਪਰਨੇ ਗੁਰਬਿਨ ਅਵਰ ਨਾ ਜਾਣੇ ਕੋਏ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਤੇ ਵੇ ਮੁਖ ਹੋਵੇ ਬਿਨ ਸਤਿਗੁਰ ਮੁਕਤ ਨ ਪਾਵੇ ਪਾਵੇ ਮੁਕਤ ਨ ਹੋਰ ਥੈ ਕੋਈ ਪੁੱਛੋ ਵਿਵੇਕੀਆ ਜਾਏ ਅਨੇਕ ਜੂਨੀ ਭਰਮੇ ਆਵੇ ਬਿਨ ਸਤਿਗੁਰ ਮੁਕਤ ਨ ਪਾਏ ਫਿਰ ਮੁਕਤ ਪਾਏ ਲਾਗ ਚਰਨੀ ਸਤਿਗੁਰੂ ਸ਼ਬਦ ਸੁਣ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ, ਸਾਹਿਬਾਂ ਦੇ ਦਰਸ਼ਨ ਦੀਦਾਰ ਕੀਤੇ। ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ, ਪੰਜ ਬਾਣੀਆਂ ਦਾ ਨਿਤਨੇਮ ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਦਰੋ ਕਰੋ ਨਾਮ ਦਾ ਚੜ੍ਹਦੀ ਕਲਾ ਦੀ ਦਾਤ ਬਖਸ਼ਣ ਦੀ। ਸਵਾਹ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ, ਸ੍ਰੀ ਦਰਬਾਰ ਸਾਹਿਬ ਵਾਲੇ ਅਤੇ ਰਾਗੀ ਜਥਾ। ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ। ਸੋ ਆਪ ਸੰਗਤਾਂ ਨੂੰ ਬੇਨਤੀ ਹੈ, ਆਉਣ ਵਾਲੇ ਸ਼ੁੱਕਰਵਾਰ, ਸ਼ਨੀਵਾਰ ਸ਼ਾਮ ਨੂੰ ਅਤੇ ਐਤਵਾਰ ਦੇ ਦੁਪਹਿਰ ਦੇ ਦੀਵਾਨਾਂ ਵਿੱਚ ਜੋ ਰਾਗ ਸ੍ਰੀ ਰਾਗ ਅਤੇ ਤਲੰਗ ਰਾਗ ਦੇ ਆਧਾਰ ਤੇ ਕੀਰਤਨ ਦਰਬਾਰ ਹੋ ਰਹੇ ਹਨ, ਜਿਸ ਵਿੱਚ ਭਾਈ ਸਰਬਜੀਤ ਸਿੰਘ ਲਾਡੀ ਅਤੇ ਡਾਕਟਰ ਅਲੰਕਾਰ ਸਿੰਘ ਜੀ ਆਪ ਸੰਗਤਾਂ ਨੂੰ ਕੀਰਤਨ ਦੁਆਰਾ ਨਿਹਾਲ ਕਰਨਗੇ। ਸੋ ਆਪ ਸੰਗਤਾਂ ਨੇ ਸਮੇਂ ਸਿਰ ਪਹੁੰਚ ਕੇ ਲਾਹਾ ਲੈਣਾ ਜੀ। ਆਓ ਕੀਰਤਨ ਨਾਲ ਜੁੜੀਏ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਸੱਚੇ ਸਤਾਨ ਸੱਚੇ ਸਮਝੋ ਸੱਚੀ ਤੇਰੀ ਸਿਫਤ ਸੱਚੀ ਸਲਾਹ ਸੱਚੀ ਤੇਰੀ ਕੁਦਰਤ ਸੱਚੇ ਪਾਤਸ਼ਾਹ ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੋ ਕੱਚਨ ਕੱਚ ਮਹੱਲਾ ਪਹਿਲਾ
1: ਵੱਡੀ ਵਡੇ ਜੇ ਵੱਡਾ ਨਾਓ ਵੱਡੀ ਵਡੇ ਜੇ ਸੱਚ ਨਿਆਓ ਵੱਡੀ ਵਡੇ ਜੇ ਨਿਚਲ ਥਾਓ ਵੱਡੀ ਵਡੇ ਜਾਣਿਆ ਲਾਓ ਵੱਡੀ ਵਡਾਈ ਬੁਝੇ ਸਭ ਪਾਓ ਵੱਡੀ ਵਡਾਈ ਜਾ ਪੁੱਛਣਾ ਦਾਤ ਵੱਡੀ ਵਡਾਈ ਜਾ ਪਿਆਓ ਨਾਨਕ ਕਾਰ ਨਕਥ ਨੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿਸ਼ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ ਹੁਕਮੇ ਕਰੇ ਵਿਨਾਸ ਇੱਕ ਨਾ ਭਾਣੇ ਕੱਢ ਲੈ ਇੱਕ ਨਾ

ਪੀਣਾ ਪੈਦਲ ਕੁਦਰਤ ਸਰਪਿਆ ਕੁਦਰਤ ਜਾਤੀ ਜਿਨਸੀ ਰੰਗੀ ਕੁਦਰਤ ਜੀ ਜਹਾਨ ਕੁਦਰਤ ਨੇਕੀਆਂ ਕੁਦਰਤ ਬੇਗੀਆਂ ਕੁਦਰਤ ਮਾਨ ਅਭਮਾਨ ਕੁਦਰਤ ਪੌਣ ਪਾਣੀ ਵੈਸੰਤਰ ਕੁਦਰਤ ਧਰਤੀ ਖਾਕ ਸਭ ਤੇਰੀ ਕੁਦਰਤ ਤੂੰ ਕਾਦਰ ਕਰਤਾ ਪਾਕੀ।

ਨਾਦਰ ਕਰੇ ਜੇ ਆਪਣੀ ਤਨ ਦੀ ਸਤਿਗੁਰ ਪਾਇਆ ਇਹ ਜੀਉ ਬੋਧ ਜਿਹਨੂੰ ਭ੍ਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ ਸਤਿਗੁਰ ਜੇ ਉੜਦਾ ਤਾਂ ਕੋ ਨਹੀਂ ਸਭ ਸੁਣਿਆ ਲੋਕ ਸਵਾਇਆ ਸਤਿਗੁਰ ਮਿਲੀ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਚੱਸੇ ਹੋ ਚੁਵੇ ਹੋਚ ਭਰੀਏ ਹੋਚ ਧੋਵੇ ਹੋ ਵੋ ਚਾਤੀ ਜਿਨਸੀ ਖੋਵੇ ਹੋ ਵਿੱਚ ਮੂਰਖ ਹੋ ਵਿੱਚ ਸਿਆਣਾ ਮੁੱਖ ਮੁਕਤ ਕੀ ਸਾਰ ਨਾ ਜਾਣਾ ਹਾ ਵਿੱਚ ਮਾਇਆ ਹੋ ਵਿੱਚ ਛਾਇਆ ਹੋ ਮੈਂ ਕਰ ਜੰਤ ਪਾਇਆ ਹਾ ਮੈਂ ਬੁਝੇ ਤਾਂ ਦਰ ਸੁਝੇ ਗਿਆਨ ਵੀ ਉਹਨਾਂ

ਸੇਵ ਕੀਤੀ ਸੋ ਦੁੱਖ ਜਿਨ ਸੱਚੋ ਸੱਚ ਤਿਹਾਇਆ ਓਨੀ ਮਨ ਦੇ ਪੈਰਾਂ ਰੱਖਣ ਕਰ ਸੁਕ੍ਰਿਤ ਧਰਮ ਕਮਾਇਆ ਓਨੀ ਦੁਨੀ ਤੋੜ ਉਨੀ ਦੁਨੀਆਂ ਤੋੜੀ ਬੰਦ ਤੋੜੇ ਬੰਦਨਾ ਅਨਪਾਣੀ ਥੋੜਾ ਖਾਇਆ ਤੂੰ ਬਖਸ਼ਿਸ਼ ਸੀ ਅਗਲਾ ਨਿਤੇ।

ਪਹਿਲਾ ਪੜ ਪੜ ਗੱਡੀ ਲੱਦੀ ਹੈ, ਪੜ ਪੜ ਪਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਕਰੀਏ ਖਾ, ਪੜੀਏ ਜਿੱਥੇ ਬਰਸ ਬਰਸ, ਪੜੀਏ ਜਿੱਥੇ ਮਾਸ।

ਇਹ ਸਖਤਾ ਪਰਜਾਣੀ ਜਾਂ ਸੱਚ ਧਰੇ ਪਿਆ ਨਾ ਸੁਣ ਮਨ ਰਹਿਸੀ ਤਾਂ ਪਾਏ ਮੋਗ ਦੁਆਰ ਸਖਤਾ ਪਰਜਾਣੀ ਜਾਂ ਜੁਗ ਜਾਣੇ ਜੀਓ ਦਰਦ ਕਾਇਆ ਸਾਧ ਕੈ ਵਿੱਚ ਤੈ ਕਰਤਾ ਵੀਓ ਸੱਚ ਤਾਂ ਪਰਜਾਣੀ ਜਾਂ ਸਿੱਖ ਸੱਚੀ ਲੈ ਦਇਆ ਜਾਣੇ ਜੀ ਕਿ ਕਿਛ ਪੁੰਨ ਦਾਨ ਕਰੇ ਸੱਚ ਤਾਂ

ਇਹਨਾਂ ਜਨਤਾ ਕੇ ਵਸ ਕਿਛ ਨਾ ਹੀ ਤੁਧ ਵੇਖੀ ਜਗਤ ਉਹ ਪਾਇਆ ਇਕ ਨਾਨੂ ਤੂੰ ਮੇਲਾ ਹੈ ਕਾਪ ਹੋ ਤੁਧ ਖੁਆਇਆ ਗੁਰ ਕਿਰਪਾ ਤੇ ਜਾਣਿਆ ਜਿਥੈ ਤੁਧ ਆਪ ਬੁਝਾਇਆ ਸਹਿਜੇ ਹੀ ਸਚ ਸਮਾਇਆ ਸਹਿਜੇ ਹੀ।

ਸਾਧਨਾ ਮਾਰੀ ਹੈ ਜਿਹਾ ਕਾਲੇ ਕਾਲਣਾ ਤੇ ਵੇ ਹੋ ਨਾ ਉਪਾਚਾਰੀ ਹੈ ਐਸੀ ਕਲਾ ਨਾ ਖੇਡੀਏ ਜਿੱਦਰ ਕੇ ਗਿਆ ਹਾਰੀ ਹੈ ਪੜਿਆ ਤਿਉਮੀਆਂ ਵਿਚਾਰ ਕੇ ਵਿਚਾਰੀ ਹੈ ਮੋਹ ਚਲੇ ਸੁਆ ਕੇ ਮਾਰੀ ਹੈ।

0: ਨਾਇ ਮੰਨੀਏ ਪੱਚ ਪੁਜੈ ਸਾ ਲਾਏ ਸਾਸੂ ਦਰ ਗੈ ਦਰ ਪਾਈਏ ਤਗ ਨਾ ਟੁੱਟ ਸਤੂ ਭਲਾ ਪਹਿਲਾ
1: ਤਗਨਾ ਪੈਰੀ ਤਗਨਾ ਤੀ ਤਗਨਾ ਜੇਵਾ ਤਗਨਾ ਖੀ ਵੇ ਤਗ

ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਨਦਰੀ ਆਈਆਂ ਜਾਤੀ ਸੁਭਾਣਾ ਤਾਮਨ ਵਸਾਈਆਂ ਕਰ ਹੁਕਮ ਸਤ ਹੱਥ ਹਰ ਵਿੱਚੋਂ ਮਾਰ ਕੱਢੀਆਂ ਬੁਰੇ ਆਈਆਂ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਗੁਰਦੁਆਰਾ ਸਫਰੀ ਮਾਉਣ ਤੋਂ ਸਵੇਰ ਦੇ ਅੰਮ੍ਰਿਤ ਵਿਦਵਾਨ ਵਿੱਚ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਜੋੜੇ ਸਨ ਭਾਈ ਸਰਬਜੀਤ ਸਿੰਘ ਜਲਾਡੀ। ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਕੀਰਤਨੀ ਜੱਥਾ ਭਾਈ ਸਾਹਿਬ ਜੱਥੇ ਬਹੁਤ ਬਹੁਤ ਧੰਨਵਾਦ। ਹੁਣ ਸਤਿਗੁਰਾਂ ਜੀ ਵੱਲੋਂ ਅੰਮ੍ਰਿਤ ਵੇਲੇ ਬਖਸ਼ਿਸ਼ ਹੋਏ ਪਿੱਤਰ ਮੁੱਖ ਭਾਗ ਦੀ ਕਥਾ ਆਪ ਜੀ ਨੂੰ ਸਰਨ ਕਰਨਗੇ ਭਾਈ ਕੁਲਦੀਪ ਸਿੰਘ ਜੀ ਦਮਦਮੀ ਟਕਸਾਲ ਵਾਲੇ। ਉਹਨਾਂ ਪਾਸੋਂ ਪਿਆਰ ਸਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ ਜੀ ਸਦ ਬਰਿਹਾਰੀ ਤਿਨਾ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਾਈ ਚਰਨ ਗੁਰ ਮੀਠੇ ਵੱਡੇ ਭਾਗ ਦੇਵੇ ਪਰਮੇਸ਼ਰ, ਕੋਟ ਫਲਾ ਦਰਸ਼ਨ ਗੁਰ ਡੀਠੇ। ਸਤਿਗੁਰਾਂ ਦੀ ਅਪਾਰ ਅਪਾਰ ਕਿਰਪਾ ਹੋਈ ਹੈ। ਚਵਰ ਛਤਰ ਔਰ ਤਖਤ ਕੇ ਮਾਲਕ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਨੇ ਅਪਾਰ ਕਿਰਪਾ ਕੀਤੀ ਹੈ। ਅੰਮ੍ਰਿਤ ਵੇਲੇ ਦੀਆਂ ਰਹਿਮਤਾਂ ਬਖਸ਼ਿਸ਼ਾਂ ਦਾਤਾਂ ਦੇ ਨਾਲ ਗੁਰਸਿੱਖ ਸੰਗਤਾਂ ਨੂੰ ਨਿਵਾਜਿਆ ਹੈ। ਅੰਮ੍ਰਿਤ ਵੇਲੇ ਸਤਿਗੁਰਾਂ ਦੇ ਹਜ਼ੂਰ ਪਹੁੰਚ ਕੇ ਗੁਰੂ ਕੇ ਦਰਸ਼ਨ ਅਲਾਹੀ ਬਾਣੀ ਦਾ ਆਨੰਦ ਪ੍ਰਾਪਤ ਕਰ ਰਹੇ ਹੋ। ਅੰਮ੍ਰਿਤ ਵੇਲੇ ਸਤਿਗੁਰਾਂ ਨੇ ਆਪਣੇ ਤਖਤਾਂ 'ਤੇ ਪ੍ਰਕਾਸ਼ਮਾਨ ਹੋ ਕੇ ਪਵਿੱਤਰ ਦਰਸ਼ਨ ਅਤੇ ਅਲਾਹੀ ਹੁਕਮ ਮੁੱਖ ਵਾਕ ਫਰਮਾਨ ਕੀਤਾ ਹੈ, ਜੋ ਆਪ ਸਤਸੰਗੀਆਂ ਨੇ ਸ਼੍ਰਵਣ ਕੀਤਾ ਹੈ। ਨਿਤਨੇਮ ਔਰ ਕੀਰਤਨ ਦੀਆਂ ਦਾਤਾਂ ਵਾਹਿਗੁਰੂ ਨੇ ਬਖਸ਼ੀਆਂ ਹਨ। ਸੋ ਆਪ ਕੀਰਤਨ ਸ਼੍ਰਵਣ ਕਰ ਰਹੇ ਸੀ। ਸ੍ਰੀ ਗੁਰੂ ਰਾਮਦਾਸ ਸਾਹਿਬ ਦੇ ਦਰੋ ਘਰੋਂ ਬਰਸਹਾਏ ਹੋਏ ਸਤਿਕਾਰਯੋਗ ਭਾਈ ਸਾਹਿਬ ਭਾਈ ਸਰਬਜੀਤ ਸਿੰਘ ਜੀ, ਲਾਡੀ ਜੀ, ਹੁਣ ਸਮਾਂ ਹੈ ਸਭ 'ਤੇ ਊਤਮ ਹਰ ਕੀ ਕਥਾ, ਨਾਮ ਸੁਨਤ ਦਰਦ ਦੁੱਖ ਲੱਥਾ, ਪਵਿੱਤਰ ਮੁੱਖ ਵਾਕ ਦੀ ਵਿਚਾਰ ਮਹਾਰਾਜ ਬਖਸ਼ਿਸ਼ ਕਰ ਰਹੇ ਨੇ। ਜਿਉਂ ਬੁਲਾਏ ਤਿਉਂ ਬੋਲੀਏ, ਜਾਂ ਆਪ ਬੁਲਾਏ ਸੋਏ, ਰਸਨਾ ਕਰਾਂਗੇ ਪਵਿੱਤਰ।

ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਬਾਣੀ ਕੇ ਰਚਣਹਾਰ ਸਤਿਗੁਰੂ ਜਿਨ੍ਹਾਂ ਨੇ ਸ਼ਹੀਦਾਂ ਦਾ ਸਤਿਕਾਰ ਕਰਦਿਆਂ ਬਚਨ ਫਰਮਾਏ ਨੇ ਜਾ ਕੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀਅਤ ਹੈ ਸੂਰਾ ਆਤਮ ਜਣੈ ਸਗਲ ਵਸ ਤਾਕੈ ਜਾ ਕਾ ਸਤਿਗੁਰ ਪੂਰਾ। ਕੱਲ੍ਹ ਨੂੰ ਸਿੱਖ ਕੌਮ ਦੇ ਪਹਿਲੇ ਬਾਦਸ਼ਾਹ ਬਾਬਾ ਬੰਦਾ ਸਿੰਘ ਜੀ ਬਹਾਦਰ ਤਿੰਨਾਂ ਦਾ ਸ਼ਹੀਦੀ ਦਿਹਾੜਾ ਹੈ। ਜੇ ਸ਼ਹੀਦੀਆਂ ਦਾ ਜ਼ਿਕਰ ਕਰੀਏ ਤਾਂ ਸਤਸੰਗ ਕੋਈ ਦਿਨ ਵੀ ਐਸਾ ਖਾਲੀ ਨਹੀਂ ਜਦੋਂ ਕੋਈ ਨਾ ਕੋਈ ਗੁਰੂ ਦਾ ਸਿੰਘ ਕੋਈ ਨਾ ਕੋਈ ਗੁਰੂ ਦਾ ਪਿਆਰਾ ਸ਼ਹੀਦ ਨਾ ਹੋਇਆ ਹੋਵੇ। ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਘੇਰਾ ਪਿਆ ਸੀ ਗੁਰਦਾਸ ਮੰਗਲ ਦੀ ਗੜੀ ਵਿੱਚ। ਜਿਵੇਂ ਅਨੰਦਪੁਰ ਸਾਹਿਬ ਘੇਰਾ ਪਿਆ ਸੀ ਇੱਦਾਂ 7-8 ਮਹੀਨੇ ਘੇਰਾ ਰਿਹਾ। ਜਿਵੇਂ ਉੱਥੇ ਸਿੰਘਾਂ ਨੇ ਪੱਤੇ ਖਾਧੇ ਜੋ ਮਿਲਿਆ ਉਹ ਖਾਧਾ ਇੱਦਾਂ ਹੀ ਇੱਥੇ ਹੋਇਆ। ਅੰਤ ਨੂੰ ਸਮੇਂ ਦੀ ਸਰਕਾਰ ਨੇ ਚਾਲਾਂ ਚੱਲ ਕੇ ਝੂਠੀਆਂ ਕਸਮਾਂ ਖਾ ਕੇ ਇਹਨਾਂ ਸੂਰਬੀਰ ਯੋਧਿਆਂ ਤੋਂ ਇਹ ਗੜੀ ਖਾਲੀ ਕਰਵਾਈ ਔਰ ਗ੍ਰਿਫਤਾਰ ਕਰ ਲਏ ਗਏ। 700 ਦੇ ਕਰੀਬ ਗਿਣਤੀ ਸੀ ਇਹਨਾਂ ਦੀ। ਸੋ ਇੱਥੋਂ ਲੈ ਕੇ ਸਤਸੰਗ ਜੀ ਇਹਨਾਂ ਨੂੰ ਫਿਰ ਦਿੱਲੀ ਕਿਵੇਂ ਲਿਜਾਇਆ ਗਿਆ, ਰਸਤੇ 'ਚ ਸ਼ਹੀਦੀਆਂ ਹੁੰਦੀਆਂ ਗਈਆਂ, ਇਹ ਤੋਂ ਪਹਿਲਾਂ ਵੀ ਲਗਾਤਾਰ ਜੰਗ ਹੁੰਦੀ ਰਹੀ, ਸ਼ਹੀਦੀਆਂ ਹੁੰਦੀਆਂ ਰਹੀਆਂ। ਦਿੱਲੀ ਲਿਜਾ ਕੇ ਹਰ ਰੋਜ਼ 10 ਵਾਹਿਗੁਰੂ 100 ਸਿੰਘਾਂ ਨੂੰ ਸ਼ਹੀਦ ਕੀਤਾ ਜਾਂਦਾ ਰੋਜ਼ ਹੀ। ਮਤਲਬ ਹੈ ਕਿ ਕੋਈ ਵੀ ਦਿਨ ਖਾਲੀ ਨਹੀਂ ਜਦੋਂ ਕੋਈ ਨਾ ਕੋਈ ਗੁਰੂ ਦਾ ਸਿੰਘ ਸ਼ਹੀਦੀ ਨਾ ਪਾਉਂਦਾ ਹੋਵੇ। ਇਹ ਆਪਾਂ ਨਾਲ ਦੀ ਨਾਲ ਗੁਰੂ ਕਾ ਇਤਿਹਾਸ ਸ਼੍ਰਵਣ ਕਰਾਂਗੇ। ਸੋ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸ਼ਹੀਦਾਂ ਦੇ ਸਰਤਾਜ ਮੇਰ ਘਰ ਦੇ ਗੂਜਰੀ ਰਾਗ ਹੈ ਸਤਸੰਗੀਓ। ਇਹਨੂੰ ਪੜ੍ਹਨ ਲੱਗਿਆਂ ਸ਼ੁੱਧਤਾ ਦੇ ਨਾਲ ਪੜ੍ਹਾਂਗੇ। ਗੂਜਰੀ ਗੁਜਰੀ ਜਿਹੜਾ ਪਾਠ ਹੈ ਇਹ ਸ਼ੁੱਧ ਨਹੀਂ। ਇਸ ਸ਼ਬਦ ਵਿੱਚ ਗੁਰੂ ਮਹਾਰਾਜ ਨਾਮ ਧਨ ਦਾ ਜ਼ਿਕਰ ਕਰਦੇ ਨੇ ਕਿ ਨਾਮ ਧਨ ਹੀ ਸਾਡੇ ਵਾਸਤੇ ਇਸ਼ਨਾਨ ਹੈ, ਨਾਮ ਧਨ ਹੀ ਸਾਡੇ ਵਾਸਤੇ ਦਾਨ ਹੈ, ਨਾਮ ਧਨ ਹੀ ਸਾਡੇ ਵਾਸਤੇ ਜਪ ਹੈ, ਤਪ ਹੈ, ਤੀਰਥ ਯਾਤਰਾ ਹੈ, ਨਾਮ ਧਨ ਹੀ ਸਾਡੇ ਨਾਲ ਜਾਂਦਾ ਹੈ। ਗੁਰੂ ਜੀ ਮਿਹਰ ਕਰਦੇ ਹਰ ਧਨ ਜਾਪ, ਹਰੀ ਦੇ ਨਾਮ ਦਾ ਧਨ ਹੀ ਸਾਡੇ ਲਈ ਅਸਲੀ ਸਾਧਨਾ ਹੈ। ਜਾਪ ਦਾ ਅਰਥ ਹੁੰਦਾ ਸਤਸੰਗੀਓ ਜਪਣਾ। ਸੋ ਪਰਮੇਸ਼ਰ ਦਾ ਨਾਮ ਹੀ ਸਾਡੇ ਲਈ ਅਸਲੀ ਮੰਤਰ ਹੈ। ਹਰ ਧਨ ਤਾਪ, ਤਾਪ ਦਾ ਅਰਥ ਹੁੰਦਾ ਸਰੀਰ ਨੂੰ ਤਪਾਉਣਾ। ਜਿਵੇਂ ਬੁਖਾਰ ਚੜ ਜਾਏ ਸਰੀਰ ਤਪਦਾ, ਇੱਦਾਂ ਹੀ ਸਰੀਰ ਨੂੰ ਕਸ਼ਟ ਦੇਣਾ, ਦੁੱਖ ਦੇਣਾ, ਨੰਗੇ ਭੁੱਖੇ ਰਹਿਣਾ, ਗਰਮੀਆਂ ਦੇ ਧੂਣੀਆਂ ਤਪਾਉਣੀਆਂ, ਪਰ ਗੁਰਮਤਿ ਵਿੱਚ ਚੀਜ਼ਾਂ ਹੈ ਨਹੀਂ। ਇਹ ਸਰੀਰ ਮਿਲਿਆ ਹੈ ਪਰਮਾਤਮਾ ਦੀ ਪ੍ਰਾਪਤੀ ਲਈ, ਗਾਲਣ ਲਈ, ਸਾੜਨ ਲਈ, ਭੁੱਖੇ ਮਾਰਨ ਲਈ ਨਹੀਂ ਇਹ ਮਿਲਿਆ। ਹਰ ਰੋਜ਼ ਆਸਾ ਜੀ ਦੀ ਵਾਰ 'ਚ ਆਪਾਂ ਸੁਣਦੇ ਹਾਂ, ਪਾਗ ਉਪੇਤਾਣਾ ਆਪਣਾ ਕੀ ਆ ਕਮਾਣਾ, ਆਲ ਮਲ ਖਾਈ ਸਿਰ ਛਾਈ ਪਾਈ, ਸਰੀਰ ਨੂੰ ਦੁੱਖ ਦੇਣੇ ਪਿਆਰੇ ਅਤੇ ਆਪਣੇ ਕਰਮਾਂ ਦਾ ਭੋਗ ਭੋਗ ਰਿਹਾ ਜੀਵ। ਸੋ ਸੱਚੇ ਪਾਤਸ਼ਾਹ ਕਹਿੰਦੇ ਹਰ ਧਨ ਤਾਪ, ਸਾਡੇ ਲਈ ਜਿਹੜਾ ਤਪੱਸਿਆ ਹੈ ਤਾਪ ਹੈ ਇਹ ਵੈਰੂ ਦਾ ਨਾਮ ਤਾਂ ਨਹੀਂ ਹੈ। ਪਰਮੇਸ਼ਰ ਦਾ ਨਾਮ ਜਪਣਾ ਹੀ ਸਾਡੇ ਲਈ ਅਸਲੀ ਤਪ ਹੈ। ਹਰ ਧਨ ਭੋਜਨ ਪਾਇਆ, ਅਤੇ ਵਾਹਿਗੁਰੂ ਦੇ ਨਾਮ ਦਾ ਜਿਹੜਾ ਭੋਜਨ ਹੈ ਇਹੀ ਸਾਨੂੰ ਚੰਗਾ ਲੱਗਦਾ ਹੈ, ਭਾਵ ਕਿ ਨਾਮ ਦੀ ਖੁਰਾਕ, ਨਾਮ ਦਾ ਭੋਜਨ ਹੀ ਅਸੀਂ ਲੈਂਦੇ ਹਾਂ। ਨਿਮਖ ਨਾ ਵਿਸਰੋ ਮਨ ਤੇ ਹਰ ਹਰ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ, ਇੱਕ ਨਿਮਖ ਅੱਖ ਖੋਲਣ ਜਿੰਨਾ ਸਮਾਂ ਵੀ ਸਾਨੂੰ ਪਰਮਾਤਮਾ ਭੁੱਲੇ ਨਾ, ਪਰਮਾਤਮਾ ਕਦੇ ਸਾਨੂੰ ਵਿਸਰੇ ਨਾ। ਵਿਸਰ ਨਾ ਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ, ਮੰਗਣਾ ਮੰਗਣ ਲੀਕਾ ਹਰ ਜਸ ਗੁਰ ਤੇ ਮੰਗਣਾ, ਜਾਗਣਾ ਜਾਗਣ ਲੀਕਾ ਹਰ ਕੀਰਤਨ ਮੈਂ ਜਾਗਣਾ। ਵਾਰ ਵਾਰ ਗੁਰਬਾਣੀ ਦੇ ਵਿੱਚ ਨਾਮ ਦੀ ਮੰਗ ਕਰਨ ਦੀ ਬਾਰੇ ਨੇ ਸਾਨੂੰ ਜਾਇਜ਼ ਦੱਸੀ ਹੈ ਕਿ ਨਿਮਖ ਨਾ ਵਿਸਰੋ ਮਨ ਤੇ ਹਰ ਹਰ, ਸਾਡੇ ਮਨ 'ਚੋਂ ਇੱਕ ਨਿਮਖ ਮਾਤਰ ਵੀ ਵਾਹਿਗੁਰੂ ਦਾ ਸਿਮਰਨ ਭੁੱਲੇ ਨਾ।
ਸਾਧ ਸੰਗਤ ਮੈਂ ਪਾਇਆ। ਪ੍ਰਾਪਤ ਕਿੱਥੋਂ ਦਾ? ਸਾਧ ਸੰਗਤ ਵਿੱਚੋਂ। ਸਾਧ ਸੰਗਤ ਕੀਤੇ ਆ, ਗੁਰੂ ਦੀ ਖੁਸ਼ੀ ਮਿਲਦੀ ਹੈ ਅਤੇ ਗੁਰੂ ਫਿਰ ਨਾਮ ਦੀ ਦਾਤ ਬਖਸ਼ਦਾ ਹੈ। ਇਸ ਲਈ ਸਾਧ ਸੰਗਤ ਮੈਂ ਪਾਇਆ, ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਆ ਬੁਝਾਏ ਜੀਓ। ਸੰਗਤ ਕਿਹਨੂੰ ਕਹਿੰਦੇ? ਲੋਕਾਂ ਦੇ ਇਕੱਠ ਨੂੰ ਸੰਗਤ ਨਹੀਂ ਕਹਿੰਦੇ ਸਤਸੰਗੀਓ। ਬੜੇ ਬੜੇ ਲੋਕਾਂ ਦੇ ਇਕੱਠ ਹੋਣਗੇ, ਰਾਜਨੀਤਿਕ ਰੈਲੀਆਂ ਦੇ ਵਿੱਚ ਲੋਕਾਂ ਦਾ ਹੜ ਆਇਆ ਹੁੰਦਾ, ਲੋੜਾਂ ਥੋੜਾਂ ਦੇ ਮਾਰੇ ਲੋਕ ਆ ਜਾਂਦੇ, ਲਾਲਚਾਂ ਦੇ ਮਾਰੇ ਆ ਜਾਂਦੇ ਨੇ। ਸੋ ਪਖੰਡੀਆਂ ਦੇ ਡੇਰਿਆਂ 'ਚ ਬੜਾ ਬੜਾ ਇਕੱਠ ਹੋਵੇਗਾ ਸਤਸੰਗੀਓ। ਅੰਤ ਨਹੀਂ, ਇੰਨੀ ਪਬਲਿਕ, ਇੰਨੀ ਦੁਨੀਆ ਉੱਥੇ ਹੁੰਦੀ ਹੈ। ਆ ਕੁੰਭ ਦਾ ਮੇਲਾ ਆਉਂਦਾ ਅਤੇ ਸਤਸੰਗੀ 1 ਕਰੋੜ, 2 ਕਰੋੜ, 10 ਕਰੋੜ ਲੋਕਾਂ ਦਾ ਉੱਥੇ ਜ਼ਿਕਰ ਕਰਦੇ ਨੇ ਆ ਗਏ। ਕਿੰਨਾ ਪ੍ਰਦੂਸ਼ਣ ਹੁੰਦਾ, ਕਿੰਨੀ ਗੰਦਗੀ ਉੱਥੇ ਫੈਲਦੀ, ਇਹਦਾ ਖਿਆਲ ਕੋਈ ਨਹੀਂ। ਮਤਲਬ ਸਤ ਸੰਗਤ ਕਹਿੰਦੇ ਨੇ ਜਿੱਥੇ ਸੱਤ ਦੀ ਵਿਚਾਰ ਹੋ ਰਹੀ ਹੋਵੇ। ਸਤ ਸੰਗਤ ਕੈਸੀ ਜਾਣੀ ਹੈ, ਜਿੱਥੇ ਏਕੋ ਨਾਮ ਖਾਣੀ ਹੈ। ਏਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀ ਆ ਬੁਝਾਏ ਜੀਓ। ਦੂਸਰਾ ਬਚਨ ਹੈ, ਜੈ ਸਤਿਗੁਰ ਤੈ ਸਤ ਸੰਗਤ ਬਣਾਈ। ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ, ਉੱਥੇ ਸਤ ਸੰਗਤ ਹੈ। ਹੁਣ ਆਪਾਂ ਬੈਠੇ ਹਾਂ, ਸਤ ਸੰਗਤ ਹੋ ਰਹੀ ਹੈ। ਇੱਕ ਸਿੱਖ ਦੋਏ ਸਾਧ ਸੰਗ, ਪੰਜੀ ਪਰਮੇਸ਼ਰ। ਦੋ ਗੁਰਸਿੱਖ ਬੈਠ ਕੇ ਆਪਸ ਵਿੱਚ, ਭਾਵੇਂ ਆਪਣੇ ਕਮਰੇ 'ਚ, ਆਪਣੇ ਘਰ ਦੇ ਵਿੱਚ ਜਾਂ ਕਿਤੇ ਵੀ ਬੈਠ ਕੇ ਪਰਮਾਤਮਾ ਦੀ ਸਿਫਤ ਕਰ ਰਹੇ ਨੇ, ਨਾਮ ਜਪ ਰਹੇ ਆ, ਕੋਈ ਸਾਖੀਆਂ ਕਹਾਣੀਆਂ ਸੁਣਾ ਰਹੇ ਪਰਮੇਸ਼ਰ ਦੀਆਂ, ਉਹਨੂੰ ਕਹਿੰਦੇ ਸਾਧ ਸੰਗਤ। ਅਤੇ ਗੁਰੂ ਜੀ ਮਿਹਰ ਕਰਦੇ ਨੇ ਕਿ ਇਹ ਸਾਧ ਸੰਗਤ ਗੁਰੂ ਕੀ ਸੰਗਤ ਵਿੱਚੋਂ ਪ੍ਰਾਪਤ ਹੁੰਦਾ ਭਾਈ, ਨਾਮ ਦਾ ਧਨ। ਮਾਈ ਖਾਟ ਆਇਓ ਘਰ ਪੂਤਾ, ਧੰਨ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਨ ਕਰਦੇ, ਹੇ ਮਾਂ, ਤੇਰਾ ਪੁੱਤ ਨਾਮ ਦਾ ਧਨ ਖੱਟ ਕੇ ਘਰ ਆਇਆ ਹੈ, ਨਾਮ ਦੀ ਖੱਟੀ ਖੱਟ ਕੇ ਘਰ ਆਇਆ ਹੈ। ਸੰਗਤ ਵਿੱਚੋਂ ਨਾਮ ਜਪ ਕੇ, ਨਾਮ ਸਿਮਰਨ ਕਰਕੇ ਤੇਰਾ ਪੁੱਤਰ ਘਰ ਆਇਆ ਹੈ। ਹਰ ਤਨ ਚਲਤੇ ਹਰ ਤਨ ਵੈਸੇ, ਤੁਰਦਿਆਂ ਵੀ ਵੈਰੂ ਦਾ ਨਾਮ ਧਨ। ਊਠਤ ਬੈਠਤ ਸੋਵਤ ਜਾਗਤ, ਇਹੋ ਮਨ ਤੋਂ ਜੇ ਚਿਤਾਰੇ। ਊਠਤ ਬੈਠਤ ਸੋਵਤ ਧਿਆਈਏ, ਮਾਰਗ ਚਲਤ ਹਰੇ ਹਰ ਗਾਈਏ। ਉੱਠਦਿਆਂ ਵੀ ਨਾਮ, ਬੈਠਦਿਆਂ ਵੀ ਨਾਮ, ਤੁਰਦਿਆਂ ਫਿਰਦਿਆਂ ਨਾਮ, ਰੋਮ ਰੋਮ ਵਿੱਚ ਨਾਮ। ਪਰਮਾਤਮਾ ਦਾ ਸਿਮਰਨ ਕਰਦਿਆਂ ਕਰਦਿਆਂ ਆਪ ਵੱਖ ਵੱਖ ਅਵਸਥਾ ਹੁੰਦੀਆਂ ਨੇ ਸਤਸੰਗੀ, ਉਹਨਾਂ ਵਿੱਚ ਇੱਕ ਅਵਸਥਾ ਹੈ ਅਜਾਪਾ ਜਾਪ ਨਾ ਵਿਸਰੈ, ਕਦੇ ਵੀ ਭੁੱਲੇ ਹੀ ਨਾ। ਖਾਂਦਿਆਂ ਵੀ ਅੰਦਰ ਸਿਮਰਨ ਚੱਲੀ ਜਾਏ, ਪੀਂਦਿਆਂ ਵੀ ਅੰਦਰ ਸਿਮਰਨ ਚੱਲੀ ਜਾਏ, ਸੁੱਤਿਆਂ ਵੀ, ਗੱਲਾਂ ਕਰਦਿਆਂ ਵੀ, ਕਰ ਰਿਹਾ ਗੱਲਾਂ, ਅੰਦਰ ਸਿਮਰਨ ਵਾਹਿਗੁਰੂ ਦਾ ਚੱਲ ਰਿਹਾ ਸਤਸੰਗੀ। ਰੋਮ ਰੋਮ ਵਿੱਚ ਪਰਮਾਤਮਾ ਵਸਿਆ ਹੋਇਆ, ਰੋਮ ਰੋਮ ਵਿੱਚ। ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਜਦੋਂ ਫੜ ਲਿਆ ਗਿਆ, ਫਰੰਸੀਅਰ ਬਾਦਸ਼ਾਹ ਸੀ ਦਿੱਲੀ ਦਾ, ਉਹ ਤੋਂ ਪਹਿਲਾਂ ਬਾਦਸ਼ਾਹ ਸੀ ਬਹਾਦਰ ਸ਼ਾਹ, ਇਹ ਔਰੰਗਜ਼ੇਬ ਦਾ ਛੋਟਾ ਪੁੱਤਰ ਸੀ ਸਤਸੰਗ ਜੀ। ਸੋ ਵੱਡਾ ਸੀ ਤਾਰਾ ਆਜਮ। ਔਰ ਇਸੇ ਪ੍ਰਕਾਰ ਜਿਹੜਾ ਇਹ ਸਤਸੰਗੀਓ, ਜਿਹੜਾ ਔਰੰਗਜ਼ੇਬ ਸੀ, ਇਹਦਾ ਪੁੱਤਰ ਵੱਡਾ ਸੀ ਤਾਰਾ ਆਜਮ, ਅਤੇ ਹੋਰ ਇਸ ਪ੍ਰਕਾਰ ਦੇ ਪੁੱਤਰ ਸੀ, ਸਭ ਤੋਂ ਛੋਟਾ ਸੀ ਬਹਾਦਰ ਸ਼ਾਹ। ਅਤੇ ਬਹਾਦਰ ਸ਼ਾਹ ਦਾ ਝੁਕਾਅ ਕੁਦਰਤੀ ਗੁਰੂ ਘਰ ਵੱਲ ਸੀ ਸ਼ੁਰੂ ਤੋਂ ਹੀ। ਇਹਦਾ ਜਿਹੜਾ ਇਹਦੀ ਸ਼ਰਧਾ ਸੀ, ਇਹ ਗੁਰੂ ਘਰ ਉੱਤੇ ਸੀ। ਇਹਦਾ ਕਾਰਨ ਦੱਸਦੇ ਨੇ, ਜਦੋਂ ਬਹਾਦਰ ਸ਼ਾਹ ਦਾ ਜਨਮ ਹੋਣ ਵਾਲਾ ਸੀ ਨਾ, ਅਤੇ ਜਨਮ ਦਾ ਸਮਾਂ ਹੋ ਗਿਆ ਅਤੇ ਸਤਸੰਗੀ ਮਾਤਾ ਨੂੰ ਬੜੀ ਪਰੇਸ਼ਾਨੀ, ਮਾਤਾ ਬਹੁਤ ਤਕਲੀਫ ਦੇ ਵਿੱਚ, ਬੜੇ ਜੰਤਰ ਮੰਤਰ ਟੂਣੇ ਟਾਵਣ ਕੀਤੇ, ਵੈਦ ਹਕੀਮ ਸੱਦੇ, ਪਰ ਕੋਈ ਵੀ ਲਾਭ ਨਹੀਂ। ਤਾਂ ਕਹਿੰਦੇ ਨੇ ਉਸ ਵੇਲੇ ਔਰੰਗਜ਼ੇਬ ਬੜਾ ਪਰੇਸ਼ਾਨ, ਘਰ ਵਿੱਚ ਪਰੇਸ਼ਾਨੀ ਹੈ, ਵਿਧਾਨ ਸਭਾ ਲੋਕ ਸਭਾ ਦੇ ਵਿੱਚ ਆਇਆ, ਭਾਵ ਕਚਹਿਰੀ ਵਿੱਚ ਆਇਆ, ਬੜਾ ਪਰੇਸ਼ਾਨ ਹੈ। ਬਾਬਾ ਰਾਮ ਰਾਏ ਜੀ ਜਿਹੜੇ ਗੁਰੂ ਹਰਿਰਾਇ ਸਾਹਿਬ ਜੀ ਮਹਾਰਾਜ ਜੀ ਦੇ ਵੱਡੇ ਸਪੁੱਤਰ ਨੇ,
ਔਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਵੱਡੇ ਭਰਾ ਨੇ ਰਾਮ ਰਾਏ ਜੀ। ਰਾਮ ਰਾਏ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਤੋਂ 10 ਸਾਲ ਵੱਡਾ ਸੀ ਔਰ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਜੀ ਨੂੰ ਇੱਕ ਵਾਰ ਦਿੱਲੀ ਸੱਦਿਆ ਸੀ ਔਰੰਗੇ ਨੇ ਅਤੇ ਗੁਰੂ ਜੀ ਨੇ ਇਹ ਕਹਿ ਕੇ ਮਨ੍ਹਾ ਕਰਤਾ ਸੀ ਕਿ ਅਸੀਂ ਔਰੰਗੇ ਦੇ ਮੱਥੇ ਨਹੀਂ ਲੱਗਣਾ, ਪਾਪੀ ਹੈ, ਪਾਪੀ ਦੇ ਮੱਥੇ ਲੱਗਣ ਨਾਲ ਪਾਪ ਲੱਗਦਾ। ਇੱਕ ਤਾਂ ਇਹਨੇ ਮਹਾਂਪੁਰਸ਼ ਰੱਬ ਦੇ ਪਿਆਰਿਆਂ ਨੂੰ ਸ਼ਹੀਦ ਕੀਤਾ ਹੈ, ਸਰਮੱਦ ਵਰਗੇ ਫਕੀਰ ਮਾਰੇ ਹੈ, ਆਪਣਾ ਪਿਓ ਮਾਰਿਆ ਇਹਨੇ, ਆਪਣੇ ਭਰਾ ਮਾਰੇ ਨੇ ਦੁਸ਼ਟ ਨੇ। ਸਤਸੰਗੀਓ, ਆਪਣੀ ਧੀ ਨੂੰ ਅਤੇ ਆਪਣੀ ਭੈਣ ਨੂੰ ਘਰ 'ਚ ਕੁਆਰੀ ਰੱਖ ਛੱਡਣਾ ਇਹ ਵੀ ਪਾਪ ਹੀ ਹੈ ਨਾ। ਇਹਦੀ ਭੈਣ ਸੀ ਆਰਾ ਜਹਾਂ, ਅਤੇ ਹੁਣ ਭੈਣ ਵਿਆਹਣੀ ਹੈ ਸਤਸੰਗੀ, ਕਿਸੇ ਵੱਡੇ ਨਾਲ ਵਿਆਹਾਂਗੇ ਨਾ, ਕਿਸੇ ਨਵਾਬ ਨਾਲ, ਕਿਸੇ ਸੂਬੇਦਾਰ ਨਾਲ, ਕਿਸੇ ਜਰਨੈਲ ਦੇ ਨਾਲ। ਇਹਨੂੰ ਡਰ ਸੀ ਕਿ ਜੇਕਰ ਮੇਰਾ ਮੈਂ ਭੈਣ ਵਿਆਹ ਦਿੱਤੀ ਅਤੇ ਮੇਰਾ ਭਣਵਈਆ ਸੀਗੇ ਅਤੇ ਮੈਨੂੰ ਮਾਰ ਕੇ ਅਤੇ ਰਾਜ ਰਾਜ 'ਤੇ ਨਾ ਬਹਿ ਜੇ। ਇਹਦੀ ਧੀ ਸੀ ਜੇਬਲ ਅਨੁਸਾਰ, ਉਹਦਾ ਵੀ ਵਿਆਹ ਨਹੀਂ ਕੀਤਾ ਇਸ ਮੂਰਖ ਨੇ ਕਿ ਕਿਤੇ ਮੇਰਾ ਜਵਾਈ ਹੀ ਕਿਤੇ ਮੈਨੂੰ ਮਾਰ ਕੇ ਅਤੇ ਰਾਜ 'ਤੇ ਨਾ ਬਹਿ ਜਾਏ। ਇਹ ਵੀ ਪਾਪ ਹੀ ਸਤਸੰਗੀ, ਉਹ ਭੈਣ ਨੂੰ ਅਤੇ ਧੀ ਨੂੰ ਕੁਆਰੀ ਨੂੰ ਘਰ ਰੱਖ ਛੱਡਿਆ ਸਾਰੀ ਜ਼ਿੰਦਗੀ। ਸੋ ਬੜੇ ਗੁਨਾਹ ਕੀਤੇ, ਗੁਰੂ ਜੀ ਕਹਿਣ ਲੱਗੇ ਅਤੇ ਪਾਪੀ ਦੇ ਮੱਥੇ ਨਹੀਂ ਲੱਗਣਾ, ਰਾਮ ਰਾਏ ਨੂੰ ਭੇਜ ਦਿੱਤਾ। ਰਾਮ ਰਾਏ ਜਿਹੜਾ ਸੀ ਉਹ ਔਰੰਗੇ ਦੇ ਪ੍ਰਭਾਵ ਹੇਠ ਆ ਗਿਆ। ਔਰੰਗਜ਼ੇਬ ਉਹਦਾ ਬੜਾ ਸਤਿਕਾਰ ਕਰਦਾ ਸੀ, ਕਚਹਿਰੀ ਦੇ ਵਿੱਚ ਉਹਨੂੰ ਆਪਣੇ ਬਰਾਬਰ ਬਿਠਾਉਂਦਾ ਹੈ। ਕਾਜ਼ੀ ਮੁੱਲਾ ਨੇ ਬੜੇ ਔਖੇ ਨੇ, ਔਰੰਗਜ਼ੇਬ ਬੜਾ ਪਰੇਸ਼ਾਨ ਸੀ, ਇਹਦੇ ਘਰ ਦੀ ਤਕਲੀਫ ਹੈ, ਘਰ ਬੱਚੇ ਦਾ ਜਨਮ ਹੋਣ ਵਾਲਾ, ਪਰ ਬੇਗਮ ਤਕਲੀਫ ਵਿੱਚ ਹੈ। ਰਾਮ ਰਾਏ ਪੁੱਛਦੇ ਨੇ ਕਿ ਅੱਜ ਬਾਦਸ਼ਾਹ ਤੁਹਾਨੂੰ ਕੀ ਹੋਇਆ, ਚਿੰਤਾ ਦੇ ਵਿੱਚੋਂ ਗੱਲ ਦੱਸੀ ਉਹਨੇ। ਬਾਬਾ ਰਾਮ ਰਾਏ ਜੀ ਕਹਿਣ ਲੱਗੇ ਪਾਣੀ ਮੰਗਵਾਓ, ਪਾਣੀ ਪਾਣੀ ਮੰਗਵਾਇਆ ਗਿਆ ਸਤਸੰਗੀ। ਬਾਬਾ ਰਾਮ ਰਾਏ ਜੀ ਨੇ ਸ੍ਰੀ ਜਪ ਜੀ ਸਾਹਿਬ ਦਾ ਪਾਠ ਕੀਤਾ ਹੈ ਅਤੇ ਗੁਰੂ ਦਾ ਪੁੱਤਰ ਹੀ ਨਾ, ਇਹਦੇ ਡੇਰੇ 'ਚ ਆਸਾ ਜੀ ਦੀ ਵਾਰ ਦਾ ਰੋਜ਼ ਕੀਰਤਨ ਹੁੰਦਾ, ਨਿਤਨੇਮ ਹੁੰਦਾ, ਸਾਰਾ ਕੁਛ ਹੁੰਦਾ। ਦਿੱਕਤੇ ਦੀ ਇਹ ਸੀ ਕਿ ਇਹ ਗੁਰੂ ਦੇ ਬਚਨਾਂ ਤੋਂ ਬੇਮੁੱਖ ਹੋ ਕੇ ਅਤੇ ਔਰੰਗਜ਼ੇਬ ਦੀ ਖੁਸ਼ਾਮਦ ਕਰਨ ਲੱਗ ਗਿਆ, ਇਸ ਲਈ ਗੁਰੂ ਮਹਾਰਾਜ ਦੀ ਕਰੋਪੀ ਹੋ ਗਈ ਇਹਦੇ ਉੱਤੇ। ਹੈ ਵੱਡਾ ਮਹਾਰਾਜ ਦਾ ਪੁੱਤਰ ਹੀ ਹੈ, ਗੁਰੂ ਦਾ ਭਰਾ ਵੱਡਾ। ਇਹਨੇ ਜਪਜੀ ਸਾਹਿਬ ਦਾ ਪਾਠ ਕੀਤਾ ਅਤੇ ਜਿਹੜਾ ਬਾਣੀ ਪੜ੍ਹੀ ਪਾਣੀ 'ਤੇ, ਅਤੇ ਪਾਣੀ ਅੰਮ੍ਰਿਤ ਬਣ ਜਾਂਦਾ ਪਿਆਰਿਓ। ਕਿੰਤੂ ਪਰੰਤੂ ਕਈਆਂ ਮਨਾਂ 'ਚ ਆ ਜਾਂਦੇ ਨੇ, ਕੁੰਭ ਰੱਖਦੇ ਆ ਪਏ ਅਤੇ ਕਿੰਤੂ ਪਰੰਤੂ ਕਿਉਂ, ਬਾਹਮਣਵਾਦ, ਬਾਹਮਣ ਕਿਸੇ ਨਾਲ ਲੈ ਕੇ ਜੰਮੇ, ਜੇ ਨਾਰੀਅਲ ਰੱਖਦੇ ਹਾਂ ਅਤੇ ਨਾਰੀਅਲ ਗੱਟਿਆਂ ਨਾਲ ਲੱਗਾ ਵਾ ਬਾਹਮਣਾਂ ਦੇ, ਜਾਂ ਬਾਹਮਣ ਜਿੱਦਣ ਆਇਆ ਸੀ ਹੱਥ 'ਚ ਫੜ ਕੇ ਲਿਆ ਸੀ, ਇਹ ਤਾਂ ਇੱਕ ਕੁਦਰਤੀ ਫਲ ਹੈ, ਕੁਦਰਤ ਦਾ ਲੱਗਾ ਹੋਇਆ। ਮੈਂ ਬਹੁਤ ਸਮਾਂ ਮੁੰਬਈ ਰਿਹਾ, ਘਰਾਂ ਘਰਾਂ ਦੇ ਵਿੱਚ ਲੱਗੇ ਨੇ ਸਤਸੰਗੀ, ਹਰੇਕ ਘਰ ਦੇ ਵਿੱਚ ਨਾਰੀਅਲ ਦੇ ਫਲ ਹੁੰਦੇ ਆ, ਫੁਫਾ ਬੂਟੇ ਹੁੰਦੇ ਆ, ਪੱਥਰਾਂ ਪਹਾੜਾਂ ਵਿੱਚ ਵੀ ਉੱਗ ਪੈਂਦੇ ਸਤਸੰਗੀ ਹੋਏ। ਫਿਰ ਉਹਨੂੰ ਕੋਈ ਦਵਾਈ ਨਹੀਂ ਲੱਗਦੀ, ਇਹਨੂੰ ਐਸਾ ਇਹ ਫਲ ਮੰਨਿਆ ਗਿਆ। ਰੋ ਵਿਚਾਰ ਲੰਮਾ ਪ੍ਰਕਰਨ ਹੈ। ਹਰੇਕ ਗੁਰੂ ਸਾਹਿਬ ਜੀ ਜਦੋਂ ਵੀ ਅਗਲੇ ਗੁਰੂ ਮਹਾਰਾਜ ਨੂੰ ਗੁਰਤਾ ਗੱਦੀ ਦੇਣੀ ਹੁੰਦੀ ਸੀ, 5 ਪੈਸੇ ਅਤੇ ਨਾਰੀਅਲ ਦਾ ਫਲ ਰੱਖਦੇ ਸੀ। ਸੋ ਇਹਨੇ ਬਾਣੀ ਪੜ੍ਹੀ ਅਤੇ ਜਿਹੜਾ ਜਲ ਬਣਿਆ, ਬਾਣੀ ਪੜ੍ਹ ਕੇ ਅੰਮ੍ਰਿਤ, ਕਹਿਣ ਲੱਗੇ ਬਾਬਾ ਰਾਮ ਰਾਏ ਜੀ ਜਾਓ ਬੇਗਮ ਨੂੰ ਛਕਾ ਦਿਓ, ਭਲਾ ਕਰੇਗਾ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਉਹੜਾ ਪਾਣੀ ਸੀ, ਉਹ ਬੇਗਮ ਨੂੰ ਛਕਾਇਆ ਅਤੇ ਸਤਸੰਗੀ, ਗੁਰੂ ਦੀ ਕਿਰਪਾ, ਗੁਰੂ ਨਾਨਕ ਦੇਵ ਦੀ ਮਿਹਰ ਹੋਈ, ਬੱਚੇ ਨੇ ਜਨਮ ਲੈ ਲਿਆ। ਉਸ ਤੀਜ ਦਾ ਅਸਰ ਜਿਹੜਾ ਸੀ ਉਸ ਬੱਚੇ 'ਤੇ ਐਸਾ ਹੋਇਆ ਕਿ ਉਹ ਸਾਰੀ ਜ਼ਿੰਦਗੀ ਗੁਰੂ ਘਰ ਦੇ ਨੇੜੇ ਰਿਹਾ। ਉਹਦਾ ਮੁਨਸੀ ਸੀ ਭਾਈ ਨੰਦ ਲਾਲ, ਅਤੇ ਭਾਈ ਨੰਦ ਲਾਲ ਦੇ ਉੱਤੇ ਜਦੋਂ ਔਰੰਗਜ਼ੇਬ ਨੇ ਫਤਵਾ ਲਾ ਤਾ ਇਹਨੂੰ ਮੁਸਲਮਾਨ ਬਣਾ ਲਓ, ਅਤੇ ਭਾਈ ਨੰਦ ਲਾਲ ਜੀ ਕਹਿੰਦੇ ਹੁਣ ਕਿੱਥੇ ਜਾਵਾਂ, ਅਤੇ ਬਹਾਦਰ ਸ਼ਾਹ ਕਹਿੰਦਾ ਗੁਰੂ ਗੋਬਿੰਦ ਸਿੰਘ ਦੇ ਕੋਲ ਚਲਾ ਜਾ, ਉੱਥੇ ਮੇਰੇ ਪਿਓ ਦੀ ਪਹੁੰਚ ਹੈ ਨਹੀਂ। ਮਤਲਬ ਹੈ ਕਿ ਇਸ ਬਾਣੀ ਦਾ ਸਤਸੰਗੀ ਇੰਨਾ ਪ੍ਰਭਾਵ ਹੈ। ਜਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਵੇਲੇ ਔਰੰਗਾ ਮਰ ਗਿਆ ਅਤੇ ਇਹਦੇ ਪੁੱਤਾਂ ਦੇ ਵਿੱਚ ਤਖ਼ਤ ਨੂੰ ਲੈ ਕੇ ਲੜਾਈ ਛਿੜ ਗਈ, ਬਹਾਦਰ ਸ਼ਾਹ ਨੇ ਫਿਰ ਪਹੁੰਚ ਕੀਤੀ ਗੁਰੂ ਗੋਬਿੰਦ ਸਿੰਘ ਤੱਕ, ਮਹਾਰਾਜ ਮੇਰੀ ਮਦਦ ਕਰੋ।
ਜਿਸ ਦੇ ਹੋਵੇ ਬਲ ਸੋ ਕਦੇ ਨਾ ਹਾਰਦਾ। ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ। ਗੁਰੂ ਕਲਗੀਧਰ ਮਹਾਰਾਜ ਸੱਚੇ ਪਾਤਸ਼ਾਹ ਨੇ ਇਹਦੀ ਮਦਦ ਕੀਤੀ। ਸੋ ਮੱਧ ਪ੍ਰਦੇਸ਼ ਦੇ ਵਿੱਚ ਜਾਂਜੋ ਨਾਮ ਦਾ ਸਥਾਨ, ਉੱਥੇ ਜੰਗ ਹੋਇਆ ਭਰਾਵਾਂ ਦੇ ਵਿੱਚ। ਭਾਵੇਂ ਬਹਾਦਰ ਸ਼ਾਹ ਦੀ ਫੌਜ ਕਮਜ਼ੋਰ ਸੀ, ਮਾੜੀ ਸੀ, ਤਾਰਾ ਆਜਮ ਵੱਡਾ ਪੁੱਤ ਸੀ ਔਰੰਗਜ਼ੇਬ ਦਾ, ਇਹਦਾ ਜ਼ੋਰ ਬੜਾ ਸੀ। ਇਸ ਜੰਗ ਵਿੱਚ ਉਹਨੇ ਅਰਾਧਿਆ ਗੁਰੂ ਨੂੰ ਬਹਾਦਰ ਸ਼ਾਹ ਨੇ, ਅਤੇ ਗੁਰੂ ਜੀ ਨੇ ਆਪਣੇ ਕੋਈ ਸਿੰਘ ਭੇਜੇ। ਇੱਕ ਤੀਰ ਆ ਕੇ ਤਾਰਾ ਆਜਮ ਦੇ ਮੱਥੇ 'ਚ ਵੱਜਿਆ, ਤਾਰਾ ਆਜਮ ਦੀ ਮੌਤ ਹੋ ਗਈ ਅਤੇ ਜਿੱਤ ਹੋ ਗਈ ਬਹਾਦਰ ਸ਼ਾਹ ਦੀ। ਇਹ ਦਿੱਲੀ ਦੇ ਤਖ਼ਤ 'ਤੇ ਬਹਿ ਗਿਆ। ਇਹਨੇ ਫਿਰ ਗੁਰੂ ਕਲਗੀਧਰ ਜੀ ਨੂੰ ਬੇਨਤੀ ਭੇਜੀ, ਮਹਾਰਾਜ ਨੂੰ ਦਰਸ਼ਨ ਦਿਓ। ਫਿਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਆਗਰੇ ਬਹਾਦਰ ਸ਼ਾਹ ਦੇ ਕਚਹਿਰੀ ਵਿੱਚ ਘੋੜੇ ਸਮੇਤ ਅੰਦਰ ਗਏ। ਮਹਾਰਾਜ ਬਹਾਦਰ ਸ਼ਾਹ ਨੇ ਉੱਠ ਕੇ ਤਖ਼ਤ ਨੂੰ ਮਹਾਰਾਜ ਦਾ ਸਤਿਕਾਰ ਕੀਤਾ। ਔਰੰਗਜ਼ੇਬ ਨੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕੀਤਾ ਅਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੰਮਾ ਸਮਾਂ ਬਹਾਦਰ ਸ਼ਾਹ ਦੇ ਨਾਲ ਰਹੇ, ਹਜ਼ੂਰ ਸਾਹਿਬ ਤੱਕ ਨਾਲ ਗਏ। ਗੁਰੂ ਅਰਜਨ ਦੇਵ ਸਾਹਿਬ ਨੂੰ ਸ਼ਹੀਦ ਕੀਤਾ ਜਹਾਂਗੀਰ ਨੇ ਅਤੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਲੰਮਾ ਸਮਾਂ ਉਹਦੇ ਨਾਲ ਰਹੇ। ਗਵਾਲੀਅਰ ਦੇ ਕਿਲ੍ਹੇ 'ਚੋਂ ਆ ਕੇ ਮਹਾਰਾਜ ਉਹਦੇ ਕੋਲ ਰਹੇ। ਉੱਤੋਂ ਮਹਾਰਾਜ ਜੀ ਨੇ ਚੰਦੂ ਪਾਪੀ ਨੂੰ ਲੈ ਲਿਆ, ਨਕੇਲ ਪਾ ਲਈ। ਦਿੱਲੀ ਤੋਂ ਲੈ ਕੇ ਅਤੇ ਲਾਹੌਰ ਤੱਕ ਗੁਰੂ ਹਰਗੋਬਿੰਦ ਸਾਹਿਬ ਜੀ ਅਤੇ ਜਿਹੜਾ ਜਹਾਂਗੀਰ ਬਾਦਸ਼ਾਹ ਇਕੱਠੇ ਰਹੇ ਅਤੇ ਗੁਰੂ ਜੀ ਨੇ ਬੜੇ ਯਤਨ ਕੀਤੇ, ਗੱਲਾਂ ਬਾਤਾਂ ਕਈ ਵਾਰਾਂ ਕੀਤੀਆਂ ਕਿ ਆਪਾਂ ਇੰਝ ਕਰ, ਤੂੰ ਤੈਨੂੰ ਤਖ਼ਤ ਦਿੱਤਾ ਹੈ ਦਿੱਲੀ ਦਾ, ਤੇਰੀ ਮਦਦ ਕੀਤੀ ਹੈ, ਤੂੰ ਸਾਡੀ ਮਦਦ ਕਰ, ਜਿਹੜੇ ਜਿਹੜੇ ਗੁਨਾਹਗਾਰ ਨੇ ਸਾਡੇ ਉਹ ਸਾਡੇ ਹਵਾਲੇ ਕਰ ਦੇ, ਜਿਹਨਾਂ ਗੁਨਾਹ ਕੀਤੇ ਨੇ, ਸਾਡੇ ਛੋਟੇ ਸਾਹਿਬਜ਼ਾਦੇ ਸ਼ਹੀਦ ਕੀਤੇ ਨੇ, ਹਜ਼ਾਰਾਂ ਸਿੰਘ ਸ਼ਹੀਦ ਕੀਤੇ ਨੇ, ਧੀਆਂ ਭੈਣਾਂ ਨੂੰ ਕਤਲ ਕੀਤਾ, ਦੁਸ਼ਟ ਵਜੀਦੇ ਨੇ, ਹੋਰਨਾਂ ਨੇ, ਇਹ ਲਿਸਟ ਦਿੱਤੀ ਗੁਰੂ ਜੀ ਨੇ, ਇਹ ਸਾਡੇ ਹਵਾਲੇ ਕਰ ਦੇ। ਕਮਜ਼ੋਰ ਸੀ ਬੰਦਾ ਬਹਾਦਰ ਸ਼ਾਹ, ਡਰਦਾ ਰਿਹਾ ਕਾਜ਼ੀ ਮੁਲਾਲਿਆਂ ਕੋਲੋਂ, ਮੇਰਾ ਰਾਜ ਨਾ ਕਿਤੇ ਖੁਸ਼ ਜਾਏ, ਮੈਂ ਮਹਾਰਾਜ ਅਜੇ ਪਕੜ ਨਹੀਂ ਮੇਰੀ, ਅਜੇ ਮਹਾਰਾਜ ਰਾਜ ਦੇ ਉੱਤੇ ਮੇਰਾ ਪੂਰਾ ਕੰਟਰੋਲ ਨਹੀਂ ਹੋਇਆ, ਥੋੜ੍ਹਾ ਠਹਿਰ ਜਾਓ। ਬੜੇ ਯਤਨ ਕੀਤੇ ਗਏ ਸਤਸੰਗੀਓ, ਬੇਨਤੀ ਕਰਦੇ ਸਾਡੀ ਪੰਥਕ ਸਰਕਾਰ, ਪੰਥ ਦੇ ਨਾਂ 'ਤੇ ਵੋਟਾਂ ਲੈਂਦੇ ਰਹੇ ਸਾਡੇ ਬਜ਼ੁਰਗ ਨੇ ਜੀ, ਤੱਕੜੀ ਤੂੰ ਵੋਟ ਪਾਉਣੀ ਪੰਥ ਨੂੰ। ਸਾਡੇ ਬਜ਼ੁਰਗ ਅੱਜ ਤੱਕ ਕੋਈ ਐਸੇ, ਕਈ ਐਸੇ ਬਜ਼ੁਰਗ ਸ਼ਰਧਾਲੂ ਬਣ ਗਏ ਇਹਨਾਂ ਬੁੱਢਿਆਂ ਦੇ, ਇਹਨਾਂ ਸਾਸੀ ਪੰਥ ਦੇ ਗਦਾਰਾਂ ਦੇ, ਅੱਜ ਤੱਕ ਹੀ ਕਈ ਜਣਗੇ ਨਹੀਂ ਪੰਥ ਨੂੰ ਵੋਟ ਪਾਉਣੀ ਹੈ, ਪਰ ਪੰਥ ਜਿੱਥੇ ਮਰਜ਼ੀ ਲੈ ਕੇ ਖੂਹ ਛੁੱਟਦੇ ਸਾਨੂੰ ਕੌਮ ਨੂੰ। 1978 ਦਾ ਸਾਕਾ ਵਾਪਰਿਆ ਅਤੇ ਪੰਥਕ ਸਰਕਾਰ, ਇਹਨਾਂ ਨੂੰ ਬਥੇਰਾ ਸਮਝਾਇਆ ਉੱਲੂ ਨੰਗਲ ਨੂੰ ਕਿ ਤੁਸੀਂ ਰੋਕੋ ਇਹਨੂੰ, ਪਰ ਕਹਿੰਦੇ ਜੀ ਸਾਡੇ ਵੱਸ ਦੀ ਗੱਲ ਨਹੀਂ ਗੀ। ਹੁਣ ਅੰਮ੍ਰਿਤਸਰ ਨਗਰੀ ਹੈ, ਉੱਥੇ ਦੁਸ਼ਟ ਨਰਕਧਾਰੀਏ ਦਾ ਪ੍ਰੋਗਰਾਮ ਰੱਖ ਲਿਆ ਸਰਕਾਰ ਪੰਥ ਦੀ ਹੈ, ਨਹੀਂ ਸੀ ਰੱਖਣਾ ਚਾਹੀਦਾ। ਸਾਡੀ ਨਗਰੀ ਹੈ, ਉਹ ਗੁਰੂ ਦੀ ਨਿੰਦਿਆ ਕਰਦਾ, ਗੁਰੂ ਮਹਾਰਾਜ ਦੇ ਖਿਲਾਫ ਬੋਲਦਾ, ਗੁਰੂ ਮਹਾਰਾਜ ਦੇ ਪੈਰਲਰ ਉਹਨੇ 7 ਸਿਤਾਰੇ ਬਣਾਏ ਹੋਏ ਨੇ, ਗੁਰੂ ਗ੍ਰੰਥ ਸਾਹਿਬ ਦੇ ਪੈਰਲਰ ਉਹਨੇ ਇੱਕ ਅਵਤਾਰ ਬਾਣੀ ਨਾਮ ਦਾ ਗ੍ਰੰਥ, ਕੂੜ ਗ੍ਰੰਥ ਲਿਖਿਆ ਆ, ਨਕਲਾਂ ਕਰਦਾ ਸਤਸੰਗ ਵੀ ਗੁਰੂਆਂ ਦੀਆਂ, ਉੱਥੇ ਵੀ ਇਹਨਾਂ ਨੇ ਧੋਖਾ ਕੀਤਾ। ਫਿਰ ਇਹਨਾਂ ਦੇ ਰਾਜ ਵਿੱਚ ਭਨਿਆਰੇ ਵਾਲਾ ਦੁਸ਼ਟ ਇੱਕ ਬੇਲਦਾਰ ਬੰਦਾ, ਉਹਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਸਰੂਪ ਰੇਲ ਪਟੜੀਆਂ ਦੇ ਉੱਤੇ ਥਾਂ ਥਾਂ 'ਤੇ ਬੇਦਬੀਆਂ ਕਰਕੇ ਅੰਗ ਫਾੜ ਕੇ ਛੁੱਟੇ। ਇਹਨਾਂ ਪੰਥਕ ਸਰਕਾਰ ਦੇ ਸਾਸੀ ਗਦਾਰਾਂ ਨੇ ਪੂਰੀ ਦੀ ਪੂਰੀ ਇੱਕ ਰੈਜੀਮੈਂਟ, ਇੱਕ ਪੂਰੀ CRP ਦੀ ਯੂਨਿਟ ਇਹਦੇ ਉਹਦੇ ਡੇਰੇ 'ਤੇ ਲਾ ਤੀ। ਕਰਨਾ ਕੀ ਚਾਹੀਦਾ ਸੀ? ਕਰਨਾ ਚਾਹੀਦਾ ਸੀ ਪੰਥ ਦੇ ਹਵਾਲੇ ਕਰ ਦਿੰਦੇ ਉਹਨੂੰ, ਕਿ ਸਾਡੇ ਗੁਰੂ ਦਾ ਇਹਨੇ ਨਿਰਾਦਰ ਕੀਤਾ ਅਤੇ ਉਹਨੂੰ ਪੰਥ ਨੂੰ ਦੇ ਦਿੰਦੇ, ਲਓ ਪੰਥ ਦੀ ਕਚਹਿਰੀ 'ਚ ਇਹਦਾ ਫੈਸਲਾ ਹੋਏਗਾ। ਪਰ ਇਹਨਾਂ ਉਹਨੂੰ ਦੁਸ਼ਟ ਨੂੰ ਜੈੱਡ ਸੁਰੱਖਿਆ ਦੇ ਛੱਡੀ। ਫਿਰ ਅਸੂਰ ਸਰਸੇ ਵਾਲਾ, ਇਹਨੇ ਕਿੰਨਾ ਸਤਸੰਗ ਸਿੱਖੀ ਦਾ ਕਾਣ ਕੀਤਾ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਇਹਨਾਂ ਨੇ ਥਾਂ ਥਾਂ 'ਤੇ ਅੰਗ ਫਾੜ ਕੇ ਛੁੱਟੇ, ਇਹਨਾਂ ਉਹਨੂੰ ਪੂਰੀ ਸੁਰੱਖਿਆ ਦੇ ਛੱਡੀ। ਪੰਜਾਬ ਵਿੱਚ ਸਲਾਬਤਪੁਰ ਦਾ ਡੇਰਾ, ਉਹਨੂੰ ਬਚਾਉਣ ਲਈ ਬੜੇ ਕੁਛ ਯਤਨ ਕੀਤੇ ਗਏ ਸਤਸੰਗੀਓ।
ਮਤਲਬ ਇਹਨਾਂ ਨੇ 84 ਦਾ ਜੋ ਹੋਇਆ ਕਤਲੇਆਮ, ਜੋ ਅੰਮ੍ਰਿਤਸਰ ਦੇ ਵਿੱਚ ਹੋਇਆ, 78 ਦਾ ਸਾਕਾ ਹੋਇਆ ਭੰਡਾਰੇ ਵਾਲੇ ਦੇ ਸਮੇਂ, ਜੋ ਬੇਅਦਬੀਆਂ ਹੋਈਆਂ ਸਰਸੇ ਵਾਲੇ ਦੇ ਹੱਥੋਂ, ਜੋ ਬੇਅਦਬੀਆਂ ਹੋਈਆਂ, ਇਹ ਸਿਰਫ ਵੋਟਾਂ ਲੈਣ ਵਾਸਤੇ ਉਹਨਾਂ ਕੋਲ ਸਾਰਾ ਕੁਛ ਜਰੀ ਗਏ। ਇੱਦਾਂ ਹੀ ਸਤਸੰਗੀਓ, ਗੁਰੂ ਗੋਬਿੰਦ ਸਿੰਘ ਨੇ ਬੜੇ ਯਤਨ ਕੀਤੇ ਕਿਸੇ ਤਰੀਕੇ ਨਾਲ ਇਹ ਗੱਲ ਸ਼ਾਂਤੀ ਨਾਲ ਹੱਲ ਹੋ ਜਾਵੇ, ਪਰ ਨਹੀਂ। ਜਦੋਂ ਬਹਾਦਰ ਸਾਹਿਬ ਆਸਾ ਪਾਸਾ ਕਰਨ ਲੱਗਾ, ਗੁਰੂ ਜੀ ਕਹਿੰਦੇ ਫਿਰ ਅਸੀਂ ਆਪ ਹੱਲ ਕਰਾਂਗੇ। ਫਿਰ ਗੁਰੂ ਕਲਗੀਧਰ ਜੀ ਨੇ ਮਾਧੋ ਦਾਸ ਬੈਰਾਗੀ ਨੂੰ ਆਪਣੀ ਸੰਗਤ ਵਿੱਚ ਲਿਆ ਕੇ ਉਹਨੂੰ ਸਾਰਾ ਕੁਛ ਸਮਝਾ ਕੇ, ਸਿੱਖੀ ਦੇ ਅਸੂਲ, ਸਿੱਖੀ ਦੇ ਨਿਯਮ ਸਮਝਾ ਕੇ ਅੰਮ੍ਰਿਤ ਕੀ ਦਾਤ ਬਖਸ਼ਿਸ਼ ਥਾਪੜਾ ਦੇ ਦਿੱਤਾ। ਜਾਵੜ ਪੰਜਾਬ ਨੂੰ ਪੰਜ ਸਿੰਘ ਨਾਲ ਦੇ ਦਿੱਤੇ ਸੱਚੇ ਪਾਤਸ਼ਾਹ, ਨਗਾਰਾ ਦੇ ਦਿੱਤਾ, ਨਿਸ਼ਾਨ ਦੇ ਦਿੱਤਾ, ਪੰਜ ਤੀਰ ਬਖਸ਼ੇ ਸ਼ਕਤੀਆਂ। ਤੂਫਾਨ ਬਣ ਕੇ ਗੁਰੂ ਦਾ ਉਹ ਲਾਲ ਹਜ਼ੂਰ ਸਾਹਿਬ ਤੋਂ ਚੱਲਿਆ ਅਤੇ ਪੰਜਾਬ ਤੱਕ ਆਉਂਦਿਆਂ ਆਉਂਦਿਆਂ ਇੰਨੀ ਰਫਤਾਰ ਫੜ ਲਈ, ਸਾਰਾ ਕੁਛ ਉਡਾ ਦਿੱਤਾ ਨੇ ਗੁਰੂ ਦੇ ਲਾਲ ਨੇ। ਅੱਜ ਕੱਲ੍ਹ ਕਿੰਨੀ ਮਸ਼ੀਨਰੀ ਸਾਡੇ ਕੋਲ, ਬੜੀਆਂ ਬੜੀਆਂ ਸਤਸੰਗੀ ਉਹ ਮਸ਼ੀਨਰੀਆਂ, ਕਰੇਨਾ ਆਦਿਕ, ਇਹਦੇ ਨਾਲ ਬਿਲਡਿੰਗਾਂ ਧੋਣ ਲਿਆ ਕਿੰਨਾ ਟਾਈਮ ਲੱਗਦਾ, ਅਤੇ ਉੱਥੇ ਉਹਨਾਂ ਸਮੇਂ 'ਚ ਕੁਛ ਵੀ ਨਹੀਂ ਸੀ। ਅਤੇ ਜਿਹੜੀ ਸਰਹੰਦ ਸੀ, ਇਹਦੀ ਇੱਟ ਨਾਲ ਇੱਟ ਖੜਕਾ ਦਿੱਤੀ। ਸਾਹਿਬਜ਼ਾਦਿਆਂ ਦੀ ਸ਼ਹੀਦੀ ਤੋਂ ਪਿੱਛੋਂ ਥੋੜ੍ਹੀ ਦੇਰ ਥੀ, ਵਸਦੀ ਸਰਹੰਦ ਇੱਟੋਂ ਕਾ ਢੇਰ ਥੀ। ਐਸਾ ਜਰਨੈਲ ਜਿਹਨੂੰ ਆਪਾਂ ਯਾਦ ਕਰ ਰਹੇ, ਜਿਹਨਾਂ ਦੀ ਸ਼ਹੀਦੀ ਆਪਾਂ ਕੱਲ੍ਹ ਨੂੰ ਪੂਰਾ ਜ਼ਿਕਰ ਕਰਾਂਗੇ, ਕੱਲ੍ਹ ਨੂੰ ਉਹਨਾਂ ਦੀ ਸ਼ਹੀਦੀ ਹੈ, ਕਿਵੇਂ ਉਹਨਾਂ ਨੇ ਆਪਣਾ ਰੋਮ ਰੋਮ ਬੰਦ ਬੰਦ ਕਟਵਾ ਲਿਆ ਅਤੇ ਸੀਰੀ ਕੀਤੀ। ਇਹ ਨਾਮ ਦੀ ਸ਼ਕਤੀ ਹੈ ਨਾ ਪਿਆਰੇ, ਰੋਮ ਰੋਮ 'ਚ ਨਾਮ ਵਸਿਆ ਹੈ, ਹੱਸ ਹੱਸ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਅਤੇ ਗੁਰੂ ਜੀ ਮਿਹਰ ਕਰਦੇ ਨੇ, ਇਹ ਨਾਮ ਦੀ ਦਾਤ ਹੈ ਭਾਈ, ਹਰ ਧਨ ਚੱਲਤੇ ਤੁਰਦਿਆਂ ਵੀ ਵਾਹਿਗੁਰੂ ਵਾਹਿਗੁਰੂ, ਹਰ ਧਨ ਵੈਸੇ ਬੈਠਿਆਂ ਵੀ ਵਾਹਿਗੁਰੂ ਵਾਹਿਗੁਰੂ, ਹਰ ਧਨ ਜਾਗਤ ਸੂਤਾ, ਜਾਗਦਿਆਂ ਵੀ ਵਾਹਿਗੁਰੂ ਵਾਹਿਗੁਰੂ, ਸੁੱਤਿਆਂ ਵੀ ਪਰਮੇਸ਼ੁਰ ਦਾ ਸਿਮਰਨ, ਜਿਨ੍ਹਾਂ 'ਤੇ ਵਾਹਿਗੁਰੂ ਦੀ ਕਿਰਪਾ, ਸਤਸੰਗੀਓ ਰਹਾਓ, ਵਿਸ਼ਰਾਮ ਦੇ ਕੇ ਸਤਿਗੁਰੂ ਜੀ ਮਿਹਰ ਕਰਦੇ ਹਨ। ਹਰ ਧਨ ਇਸਨਾਨ, ਹਰ ਧਨ ਗਿਆਨ। ਗੁਰੂ ਅਰਜਨ ਦੇਵ ਜੀ ਕਹਿੰਦੇ ਨੇ ਕਿ ਵਾਹਿਗੁਰੂ ਦਾ ਨਾਮ ਹੀ ਸਾਡੇ ਵਾਸਤੇ ਤੀਰਥਾਂ ਦਾ ਇਸ਼ਨਾਨ ਹੈ। ਤੀਰਥ ਨਹਾਉਣ ਜਾਓ, ਤੀਰਥ ਨਾਮ ਹੈ, ਤੀਰਥਾਂ ਦੇ ਇਸ਼ਨਾਨ ਕਰਨਾ, ਤੀਰਥ ਅਤੇ ਨਾਮ ਹੀ ਹੈ ਸਾਡੇ ਅੰਦਰ ਹੀ ਹੈ। ਅੰਤਰਗਤ ਤੀਰਥ ਮਲ ਨਹਾਓ, ਅੰਦਰ ਹੀ ਸਾਡੇ ਤੀਰਥ ਹੈ ਨਾਮ ਦਾ, ਉਹਦੇ 'ਚ ਇਸ਼ਨਾਨ ਕਰਨਾ ਕੀ ਹੈ, ਸੁਰਤ ਜੋੜਨੀ, ਸਿਰੇ ਉੱਠ ਕੇ ਜਿੰਨਾ ਹੋ ਸਕੇ 5-10-20 ਮਿੰਟ ਘੰਟਾ ਸਿਮਰਨ ਦੇ ਸੁਰਤ ਜੋੜੋ, ਇਹ ਅੰਦਰ ਦਾ ਇਸ਼ਨਾਨ ਹੈ ਪਿਆਰਿਓ, ਇਹ ਨਾਮ ਦੇ ਜਲ ਦਾ ਇਸ਼ਨਾਨ ਹੈ। ਅਤੇ ਗੁਰੂ ਜੀ ਮਿਹਰ ਕਰਦੇ ਨੇ, ਹਰ ਧਨ ਇਸ਼ਨਾਨ, ਸਾਡੇ ਲਈ ਵਾਹਿਗੁਰੂ ਦਾ ਨਾਮ ਹੀ ਤੀਰਥਾਂ ਦਾ ਇਸ਼ਨਾਨ ਹੈ। ਹਰ ਧਨ ਗਿਆਨ, ਅਤੇ ਵਾਹਿਗੁਰੂ ਦੇ ਨਾਮ ਦਾ ਧਨ ਹੀ ਸਾਡੇ ਲਈ ਗਿਆਨ ਹੈ, ਸਭ ਤੋਂ ਵੱਡਾ ਗਿਆਨ ਇਹੀ ਹੈ। ਹਰ ਸੰਗ ਲਾਏ ਧਿਆਨਾ, ਅਤੇ ਵਾਹਿਗੁਰੂ ਦੇ ਨਾਮ ਦੇ ਨਾਲ ਹੀ ਅਸੀਂ ਧਿਆਨ ਜੋੜਦੇ ਹਾਂ, ਸੁਰਤ ਜੋੜਦੇ ਹਾਂ, ਨਾਮ ਦੇ ਵਿੱਚ ਹੀ ਆਪਣੀ ਸੁਰਤੀ ਜੋੜਦੇ ਹਾਂ। ਹਰ ਧਨ ਤੁਲਹਾ, ਹਰ ਧਨ ਬੇੜੀ। ਪੰਜਾਬ ਦੇਸ਼ ਤੋਂ ਆਪਾਂ ਆਏ ਹਾਂ ਅਤੇ ਸਤਸੰਗ ਪਿੰਡਾਂ ਥਾਵਾਂ ਦੇ ਰਹਿਣ ਵਾਲੇ ਹਾਂ, ਅਤੇ ਪੰਜਾਬ ਦੇ ਜੰਮਿਆਂ ਨੂੰ ਨਿੱਤ ਮਹਿਮਾਂ ਅਤੇ ਸਾਜ਼ਸਾਂ ਦਾ ਸ਼ਿਕਾਰ ਹੋਇਆ ਪੰਜਾਬ। ਪਾਣੀ ਦੇ ਸਰੋਤ ਜਿਹੜੇ ਵੀ ਸਤਸੰਗੀ, ਉਹ 1955 ਦੇ ਵਿੱਚ ਡੈਮ ਬਣਨਾ ਸ਼ੁਰੂ ਹੋਇਆ ਪਾਖੜਾ ਡੈਮ, ਅਤੇ 1961-62 ਦੇ 'ਚ ਸੰਪੂਰਨ ਹੋਇਆ ਪੂਰਾ ਆ। ਜਿਹੜੀ ਟ੍ਰੇਨ ਜਾਂਦੀ ਸੀ ਉੱਥੇ ਵਰਕਰਾਂ ਨੂੰ ਲੈ ਕੇ, ਉਹ 24 ਘੰਟੇ ਬਾਣੀ ਦਾ ਜਾਪ ਚੱਲਦਾ ਸੀ, ਸੁਖਮਨੀ ਸਾਹਿਬ ਦਾ ਪਾਠ ਅਤੇ ਜਾਪ ਚੱਲਦਾ ਸੀ। ਕਿਉਂ? ਕਿਉਂਕਿ ਜਦੋਂ ਵਰਕਰ ਜਾਣਗੇ, ਇੰਨੀ ਹਾਈਟ ਤੋਂ ਕੰਮ ਕਰਨਾ ਹੈ ਅਤੇ ਵਰਕਰਾਂ ਦੀ ਜਾਨ ਨੂੰ ਖਤਰਾ ਹੈ, ਪਤਾ ਨਹੀਂ ਕਿੰਨੇ ਚਲਾ ਜਾਣਾ। ਇਸ ਲਈ ਬਾਣੀ ਸੁਣਦੇ ਰਹਿੰਦੇ, ਨਾਮ ਜਪਦੇ ਰਹਿੰਦੇ। 300 ਵਰਕਰ ਉਸ ਡੈਮ ਨੂੰ ਬਣਾਉਂਦੇ ਮਰੇ, ਉੱਚ ਜ਼ਿਆਦਾ ਸਾਡੇ ਪੰਜਾਬੀ ਸੀ, ਪੰਜਾਬ ਦੀ ਧਰਤੀ ਉੱਤੇ ਬਣਿਆ ਪਿਆਰਿਓ। ਉਹਦਾ ਕੰਟਰੋਲ ਹੁਣ ਕੇਂਦਰ ਨੇ ਲੈ ਲਿਆ, ਉਹ ਆਪਣੀ ਮਰਜ਼ੀ ਦੇ ਨਾਲ ਪਾਣੀ ਛੱਡਦੇ ਨੇ, ਐਟਮ ਬੰਬ ਸਾਡੇ ਸਿਰ 'ਤੇ ਰੱਖਤਾ ਕਿ ਜਦੋਂ ਜੀ ਕਰਦਾ ਪੰਜਾਬ ਨੂੰ ਡੋਬਣਾ ਪਾਣੀ ਛੱਡ ਦਿਓ। ਮਤਲਬ ਸਾਡੇ ਨਾਲ ਪੈਰ ਪੈਰ 'ਤੇ ਧੋਖੇ ਹੋਏ ਸਤਸੰਗੀਓ। ਅਤੇ ਮੈਂ ਬੇਨਤੀ ਕਰ ਰਿਹਾ ਸੀ ਕਿ
ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ, ਕਦੇ ਪਾਣੀ ਆ ਗਿਆ, ਕਦੀ ਸਰਕਾਰ ਕੁਛ ਕਰ ਦਿੰਦੀ, ਕਦੀ ਕੁਛ ਕਰ ਦਿੰਦੀ ਸਤਸੰਗੀਓ। ਹੁਣ ਭਾਖੜਾ ਡੈਮ ਮਾੜਾ ਜਾਂ ਮੀਂਹ ਆਉਂਦਾ ਤਾਂ ਉਛਲ ਪੈਂਦਾ, ਉਹ ਕਿਉਂ ਉਛਲਦਾ? ਉਹਦੇ 'ਚ ਪਿੱਛੋਂ ਗਾਰ ਆਉਂਦੀ, ਬੜੇ ਬੜੇ ਰੁੱਖ ਪੁੱਟ ਕੇ ਲਿਆਉਂਦਾ, ਪੱਥਰ ਲਿਆਉਂਦਾ, ਸਾਰੇ ਉਹਦੇ ਵਿੱਚ ਡਿੱਗ ਜਾਂਦੇ ਹਨ। ਗੋਬਿੰਦ ਸਾਗਰ ਦੇ ਵਿੱਚ ਉਹਦੀ ਸਫਾਈ ਨਹੀਂ ਕੀਤੀ ਸਤਸੰਗੀਓ, ਹਰੇਕ ਸਾਲ ਉਹਦੀ ਗਾਰ ਕੱਢਣੀ ਹੁੰਦੀ, ਨਹੀਂ ਕੇਂਦਰ ਕਰ ਰਿਹਾ। 25% ਥੱਲਿਓਂ ਜਿਹੜੀ ਉਹ ਧਰਤੀ ਹੈ ਉਹ ਗਾਰੇ ਨਾਲ ਅਤੇ ਲੱਕੜਾਂ ਅਤੇ ਪੱਥਰਾਂ ਨਾਲ ਭਰ ਗਈ। ਹੁਣ ਮਾੜਾ ਜਿਹਾ ਪਾਣੀ ਆਉਂਦਾ ਤਾਂ ਉਛਲ ਪੈਂਦਾ, ਉਹ ਫਿਰ ਸਾਡੇ ਖੇਤਾਂ ਨੂੰ ਡੋਬ ਦਿੰਦਾ, ਪੰਜਾਬ ਨੂੰ ਫਿਰ ਡੋਬ ਦਿੰਦਾ। ਮਤਲਬ ਸਾਡੇ ਨਾਲ ਪੈਰ ਪੈਰ 'ਤੇ ਧੋਖਾ, ਅਤੇ ਇਹਨਾਂ ਹੀ ਕਾਰਨਾਂ ਦਾ ਜਿਹੜਾ ਮੋਰਚਾ ਲੱਗਿਆ ਸੀ 1984 ਦੇ ਵਿੱਚ, ਉਹਨਾਂ ਘਰਬਾਰ 'ਤੇ ਨਹੀਂ ਸੀ ਲਾਇਆ, ਉਹ ਉਹਨਾਂ ਆਪਣੇ ਪਰਿਵਾਰ ਨਹੀਂ ਸੀ ਲਾਇਆ, ਉਹ ਸਾਡੇ ਲਈ ਹੀ ਲਾਇਆ ਸੀ। ਅਤੇ ਇਹਨਾਂ ਸਤਸੰਗੀਓ, ਸਾਡੇ ਪੰਥਕਾਂ ਨੇ ਇਹ ਸੋਚਿਆ ਜੇ ਇਹ ਰਹਿ ਗਿਆ, ਇਹਦੇ ਸਿਰ ਸਿਰਾ ਵੱਜ ਜਾਣਾ ਮੋਰਚੇ ਫਤਿਹ ਦਾ। ਇਹਨਾਂ ਨੇ ਕੇਂਦਰ ਨਾਲ ਰਲ ਕੇ ਜੋ ਕੁਛ ਕਰਵਾਇਆ ਅਤੇ ਉਹ ਕੀਤਾ। ਗੁਰੂ ਮੇਹਰ ਕਰਨ ਮੈਂ ਬੇਨਤੀ ਕਰਿਆ ਸੀ ਕਿ ਪੰਜਾਬ ਦੇ ਵਿੱਚ ਨਦੀਆਂ ਵਗਦੀਆਂ, ਪਾਣੀ ਆਉਂਦਾ, ਅਤੇ ਜਦੋਂ ਪਾਣੀ ਆਉਂਦਾ ਮੁਸੀਬਤਾਂ ਆਉਂਦੀਆਂ, ਫਿਰ ਪਾਣੀ 'ਚੋਂ ਨਿਕਲ ਲਈ ਜਿਹੜੇ ਵਿਚਾਰੇ ਦਰਿਆਵਾਂ ਦੇ ਲਾਗੇ ਬੈਠੇ ਨੇ, ਜਿਹੜੀ ਚੀਜ਼ ਮਿਲੇਗੀ ਉਹਦੇ ਨਾਲ ਬਾਹਰ ਨਿਕਲਦੇ ਨੇ। ਕੋਈ ਕੈਨੀ ਮਿਲ ਜੇ, ਕੋਈ ਟਿਊਬ ਮਿਲ ਜੇ, ਕੜਾਹਾ ਮਿਲ ਜੇ, ਉਹ ਚੀਜ਼। ਇੱਕ ਤੁਲਹਾ ਹੁੰਦਾ ਸਤਸੰਗ, ਤੁਲਹਾ ਤੁਲਹਾ ਹੁੰਦਾ ਲੱਕੜਾਂ ਲੈ ਕੇ ਉਹਨਾਂ ਨੂੰ ਆਪਸ ਵਿੱਚ ਬੰਨ੍ਹ ਕੇ ਅਤੇ ਇੱਕ ਜਗਾੜ ਤਿਆਰ ਕਰ ਲੈਣਾ, ਉਹਨੂੰ ਕਹਿੰਦੇ ਤੁਲਹਾ। ਇੱਥੇ ਲਿਖਿਆ ਮਹਾਰਾਜ ਨੇ ਹਾਰਤਾਂ ਨੂੰ ਤੁਲਹਾ, ਲੱਕੜਾਂ ਦਾ ਇੱਕ ਆਰਜੀ ਸਰਟੈਚਰ ਜਿਹਾ ਬਣਾ ਕੇ, ਇੱਕ ਆਰਜੀ ਜਗਾੜ ਬਣਾ ਕੇ ਉਹਦੇ ਨਾਲ ਪਾਣੀ ਤੋਂ ਤਰ ਜਾਣਾ। ਇਸ ਵਾਸਤੇ ਰਾਗ ਅਦਵੈਸ਼ ਦੀਆਂ ਨਦੀਆਂ ਤੋਂ ਤਰਨ ਲਈ ਵਾਹਿਗੁਰੂ ਦਾ ਨਾਮ ਹੀ ਸਾਡੇ ਲਈ ਤੁਲਹਾ ਹੈ। ਹਰ ਧਨ ਬੇੜੀ, ਫਿਰ ਪਰਮੇਸ਼ਰ ਦਾ ਨਾਮ ਹੀ ਸਾਡੇ ਲਈ ਬੇੜੀ ਹੈ। ਜਦੋਂ ਪਾਣੀ ਜ਼ਿਆਦਾ ਡੂੰਘਾ ਹੁੰਦਾ ਜਾਂ ਤੇਜ਼ ਹੁੰਦਾ, ਫਿਰ ਬੇੜੀ ਦੀ ਵਰਤੋਂ ਕਰਦੇ ਨੇ। ਅਤੇ ਵਾਹਿਗੁਰੂ ਦਾ ਨਾਮ ਹੀ ਸਾਡੇ ਤੋਂ ਜਿਹੜੇ ਦਰਿਆ ਨੇ ਸਤਸੰਗੀਓ, ਈਰਖਾ ਦੇ ਵਗਦੇ, ਇਹ ਤੋਂ ਪਾਰ ਹੋਣ ਲਈ ਵਾਹਿਗੁਰੂ ਦਾ ਨਾਮ ਹੀ ਸਾਡੇ ਲਈ ਬੇੜੀ ਹੈ। ਹਰ ਹਰ ਤਾਰ ਪਨਾਨਾ, ਗੁਰੂ ਅਰਜਨ ਦੇਵ ਜੀ ਕਹਿੰਦੇ ਫਿਰ ਵਾਹਿਗੁਰੂ ਦਾ ਨਾਮ ਧਨ ਹੀ ਭਾਵ ਸਾਗਰ ਤੋਂ ਤਰਨ ਲਈ ਇਹ ਬੇੜਾ ਹੈ। ਵਾਹਿਗੁਰੂ ਨਾਮ ਜਹਾਜ਼ ਹੈ, ਚੜ੍ਹੇ ਸੋਤਰੇ ਪਾਰ। ਇਹ ਬਾਣੀ ਦੀ ਪੰਕਤੀ ਨਹੀਂ, ਇਤਿਹਾਸ ਦਾ ਬਚਨ ਪਿਆਰਿਓ। ਇਸ ਲਈ ਪਰਮੇਸ਼ਰ ਦਾ ਨਾਮ ਹੀ ਸਾਡੇ ਲਈ ਜਹਾਜ਼ ਹੈ। ਭਵਜਲ ਸਾਇਰ ਸੇਤ ਨਾਮ ਹਰੀ ਕਾ ਬੋਇਥਾ, ਇਹ ਗੁਰੂ ਗ੍ਰੰਥ ਸਾਹਿਬ ਦੀ ਪੰਕਤੀ। ਬੋਇਥਾ ਦਾ ਅਰਥ ਜਹਾਜ਼, ਸੰਸਾਰ ਸਮੁੰਦਰ ਹੈ, ਇਹ ਤੋਂ ਪਾਰ ਹੋਣ ਲਈ ਵਾਹਿਗੁਰੂ ਦਾ ਨਾਮ ਹੀ ਬੇੜਾ ਹੈ, ਵਾਹਿਗੁਰੂ ਦਾ ਨਾਮ ਹੀ ਜਹਾਜ਼ ਹੈ, ਸ਼ਿਪ ਹੈ। ਅਤੇ ਗੁਰੂ ਜੀ ਕਹਿੰਦੇ ਹਰ ਤਨ ਪਾਰ ਤਾਰ ਪਰਾਨਾ, ਹਰੀ ਦਾ ਨਾਮ ਧਨ ਹੀ ਭਵ ਸਾਗਰ ਤੋਂ ਤਰ ਲਈ ਇਹ ਜਹਾਜ਼ ਹੈ ਭਾਈ। ਹਰ ਤਨ ਮੇਰੀ ਚਿੰਤਨ ਸਾਰੀ, ਗੁਰੂ ਅਰਜਨ ਦੇਵ ਜੀ ਕਹਿੰਦੇ ਵਾਹਿਗੁਰੂ ਦੇ ਨਾਮ ਧਨ ਨੇ ਮੇਰੀ ਚਿੰਤਾ ਦੂਰ ਕਰ ਦਿੱਤੀ। ਕਈ ਤਰ੍ਹਾਂ ਦੀ ਚਿੰਤਾ ਜ਼ਿੰਦਗੀ 'ਚ ਆਉਂਦੀਆਂ, ਉਤਰਾਅ ਚੜ੍ਹਾਅ, ਕਾਟੇ ਵਾਧੇ, ਆਸੇ ਪਾਸੇ ਸਾਡੇ ਚਾਰ ਸਿਰ ਈਰਖਾ ਦਾ ਮਾਹੌਲ ਬਣਿਆ ਰਹਿੰਦਾ ਸਤਸੰਗ ਸਰੀਕੇ ਬਰਾਦਰੀ 'ਚ। ਇਹਨਾਂ ਸਾਰੀਆਂ ਚਿੰਤਾ ਤੋਂ ਦੂਰ ਕਰਨ ਵਾਲਾ ਵਾਹਿਗੁਰੂ ਦਾ ਨਾਮ ਹੀ ਹੈ। ਹਰ ਤਨ ਲਾਹਿਆ ਧੋਖਾ, ਸੱਚੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦੇ ਨਾਮ ਧਨ ਰਾਹੀਂ ਹੀ ਅਸੀਂ ਧੋਖਾ ਲਾਇਆ। ਧੋਖੇ ਹੁੰਦੇ ਨੇ, ਪੈਰ ਪੈਰ 'ਤੇ ਧੋਖੇ ਹੁੰਦੇ, ਹਰੇਕ ਨਹਾਉਂਦੇ ਪਿਆਰਿਓ। ਸਾਡੀ ਕੌਮ ਨਾਲ ਜ਼ਿਆਦਾ ਹੀ ਧੋਖੇ ਹੋਏ, ਪੈਰ ਪੈਰ 'ਤੇ ਸਾਨੂੰ ਧੋਖਾ ਦਿੱਤਾ ਗਿਆ ਸਤਸੰਗੀਓ। ਅਤੇ ਗੁਰੂ ਅਰਜਨ ਦੇਵ ਜੀ ਕਹਿੰਦੇ ਮੇਰੇ ਨਾਲ ਬਹੁਤ ਧੋਖੇ ਹੋਏ, ਸਾਡੇ ਪਰਿਵਾਰ ਵੱਲੋਂ ਹੋਏ, ਸਾਡੇ ਬਾਹਰਲਿਆਂ ਵੱਲੋਂ ਹੋਏ, ਸਾਡੇ ਸਰਕਾਰ ਵੱਲੋਂ ਹੋਏ। ਅਤੇ ਇਹਨਾਂ ਇਸ ਪ੍ਰਕਾਰ ਧੋਖਿਆਂ ਤੋਂ ਪਾਰ ਕੀਤਾ ਮੇਰੇ ਵਾਹਿਗੁਰੂ ਦੇ ਨਾਮ ਧਨ ਨੇ। ਹਰ ਧਨ ਲਾਹਿਆ ਧੋਖਾ, ਵਾਹਿਗੁਰੂ ਦੇ ਨਾਮ ਧਨ ਰਾਹੀਂ ਹੀ ਅਸੀਂ ਜਿਹੜਾ ਧੋਖਾ ਸੀ ਇਹ ਲਾਹਿਆ, ਇਹ ਦੂਰ ਕੀਤਾ। ਹਰ ਧਨ 'ਤੇ ਮੈਂ ਨਾਮ ਨਿਧ ਪਾਈ, ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਫਰਮਾਉਂਦੇ ਨੇ ਕਿ ਹਰੀ ਦੇ ਨਾਮ ਧਨ ਨਾਲ ਮੈਂ 9 ਨਿਧੀਆਂ ਦਾ ਖਜ਼ਾਨਾ, ਪਰਮੇਸ਼ਰ ਦਾ ਨਾਮ ਧਨ ਪਾ ਲਿਆ। 9 ਨਿਧੀਆਂ ਦੀਆਂ ਹਨ ਸਤਸੰਗੀਓ, ਇੱਕ ਸ਼ਕਤੀਆਂ ਦੀਆਂ, ਯੋਗੀ ਲੋਕ ਸਾਧਨਾ ਸਾਧ ਸਾਧ ਕੇ ਇਹ 9 ਨਿਧੀਆਂ 18 ਸਿੱਧੀਆਂ ਪ੍ਰਾਪਤ ਕਰਦੇ ਨੇ। ਪਰ ਜਿਹੜਾ ਨਾਮ ਜਪਦਾ, ਸਿਮਰਨ ਕਰਦਾ, ਵਾਹਿਗੁਰੂ ਦੀ ਬੰਦਗੀ ਕਰਦਾ ਹੈ, ਅਤੇ ਉਹਨਾਂ ਦੇ ਪਿੱਛੇ ਰਿਧੀਆਂ ਸਿਧੀਆਂ ਤੁਰੀਆਂ ਫਿਰਦੀਆਂ ਸਤਸੰਗੀਓ। ਹਰ ਰੋਜ਼ ਆਪਾਂ ਸ੍ਰੀ ਰਹਿਰਾਜ ਸਾਹਿਬ ਦਾ ਪਾਠ ਕਰਦੇ ਵਿੱਚ ਪੜ੍ਹਦੇ ਹਾਂ, ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਕਾਰ ਤਲ ਧਰਿਆ,
ठाकुर कार कार कहिंदे हाथ दी तल तली दे उत्ते परमात्मा ने रखे ने इदां कि सानू जेब चों कढ़दिआं टाइम ना लग जाए जिहड़ा नाम जपदा उहनू आ तली ते पए लैला भाई रोज़ पढ़दे शायद अर्थ आपां ना पढ़िया वेदा बाणी दी विचार करिआ करो बाणी नू विचार के पढ़ो सब निदान भव सारे खजाने सब निदान दस अष्ट सदान दस अष्ट कहिंदे अठारह सिद्धियां ठाकुर कार ताल धरिया वाहिगुरू दे हाथ दियां तलियां दे उत्ते रखे ने भाव जिहड़ा नाम जपदा सिमरन करदा उहनू परमात्मा बख्श दिंदा इस सिद्धियां शक्तियां ते गुरु जी कहिंदे हर तन ते मैं नाम निध पाई वाहिगुरू दे नाम तुहानू जप के मैं नौ निधियां सारियां शक्तियां पाईआं ने हाथ चरिओ हर थोका गुरु अर्जन देव जी कहिंदे नाम जप जप के हाथ चरिओ दा भाव मेरे हाथ च चढ़ गया मेरे हाथ च आ गया कि हर तन थोका हरी दे नाम तन दा थोक पदार्थ ये मैनू मिल गया नाम जप जप के खा वो खर्च हो टोट ना आवै भाई इस नाम नू खावो भाव जपो खर्चो भाव जपाओ टोट ना आवै कदे भी इह घाटा नहीं पैंदा खा बह खर्चे रल मिल भाई टोट ना आवे वध हो जाई दुनिया दा जिहड़ा धन है ना जिवें जिवें आपां खर्चांगे घटेगा जिहड़ा नाम दा धन है जिवें जिवें खर्चांगे ये वधेगा खर्चांगे दे भाव की है कि नाम जपांगे ते जपावांगे होरना नू जिवें जिवें जपांगे ते होर संगत नू जपावांगे ये वधदा ही जांदा इह च टोटा नहीं आउंदा घाटा नहीं आउंदा इहो धन अखोट ना निखुट्टे ना जाए पूरे सतगुर दीया दिखाए इहदा नाम दा धन कदे भी ना सत्संग च घाटा पवे ना कदे जीव दा साथ छड के जावे ना कदे सत्संगी इह साडे तों दूर होवे आगे नूं साड़ नहीं सकदी पाणी डोब नहीं सकदा हवा उड़ा नहीं सकदी इह जीव दे नाल जांदा सत्संगी नाम धन खा वो खर्च हो टोट ना आवै गुरु अर्जन देव जी कहिंदे भाई खाओ भाव के नाम दा धन जपो नाम नूं जपो खर्चो होरना नू जपावो तोड़ना आवे कदे भी तोटा घाटा नहीं आएगा हालत पालत कै संगे हालत कहिंदे आ संसार पलत कहिंदे परलोक हालत सुख पलत सुख नित सुख सिमरनो नाम गोबिंद का सदा लीजै मिटे कमाने पाप चराने साध संगत मेरे मुआ जीजै चिरकाल दे कमाए हुए पाप मिट जाते नाम जपण ना सत्संगीओ ते गुरु जी कहिंदे हलत पलत कह संगे जिहड़ा नाम दा धन है इत्थे भी जीव दे अंग संग है पलत परलोक विच भी इह जीव दे नाल जांदा है लाद खजाना गुरु नानक कौ दीआ धन धन गुरु अर्जन देव साहिब जी कहिंदे ने कि गुरु नानक दा भाव है मैनू नानक नू मेरे गुरु धन गुरु रामदास जी सच्चे पातशाह महाराज ने लाद खजाना

ਪੈਂਦੀ ਹੈ ਜਾ ਕੇ ਪ੍ਰਲੋਕ ਵਿੱਚ, ਆਹ ਚੈੱਕ ਹੁੰਦਾ ਨਾ ਸਤਸੰਗ, ਛੋਟਾ ਜਿਹਾ ਪੇਪਰ ਹੁੰਦਾ, ਜਦੋਂ ਇਹ ਜਾ ਕੇ ਬੈਂਕ ਵਿੱਚ ਪਾਸ ਹੁੰਦਾ ਤਾਂ ਕਿੰਨੀ ਮਾਇਆ ਆਉਂਦੀ ਸਾਡੇ ਹੱਥ, ਹੀਰਾ ਹਾਥ ਚੜਿਆ ਨਰੋਲਕ, ਹੀਰਾ ਇੱਕ ਛੋਟਾ ਜਿਹਾ ਪੱਥਰ ਹੁੰਦਾ, ਮੁੱਠੀ 'ਚ ਲੈ ਕੇ ਚਲੇ ਜਾਓ ਸਤਸੰਗ, ਜਦੋਂ ਜਾ ਕੇ ਵੇਚਾਂਗੇ ਬਾਜ਼ਾਰ 'ਚ ਕਰੋੜਾਂ ਰੁਪਈਏ ਸਾਡੇ ਹੱਥ ਆ ਗਏ, ਇਹਦਾ ਮੁੱਲ ਪੈਂਦਾ ਹੀਰੇ ਦਾ, ਜਵਾਹਰੀ ਦੇ ਕੋਲ ਜਾ ਕੇ, ਜੌਹਰੀ ਦੇ ਕੋਲ। ਇੱਦਾਂ ਜਿਹੜਾ ਨਾਮ ਦਾ ਹੈ ਨਾ, ਇਹ ਕੀਮਤ ਹੈ, ਸਾਨੂੰ ਅਜੇ ਪਤਾ ਨਹੀਂ ਲੱਗ ਰਿਹਾ, ਸਾਨੂੰ ਡਾਲਰਾਂ ਦੀ ਪਾਉਂਡਾਂ ਦੀ ਕੀਮਤ ਦਾ ਪਤਾ, ਸੋਨੇ ਚਾਂਦੀ ਦੀ ਕੀਮਤ ਦਾ ਪਤਾ, ਪਰ ਨਾਮ ਦੀ ਕੀਮਤ ਦਾ ਸਾਨੂੰ ਪਤਾ ਹੀ ਨਹੀਂ, ਸਾਨੂੰ ਮੈਂ ਹੀ ਵੇਚੀ ਹਾਂ। ਸਤਸੰਗੀਓ, ਜੇ ਮੰਨ ਲਓ ਸਾਡੇ ਕੋਈ ਇੱਥੇ ਅਨਾਉਂਸ ਕਰਦੇ ਫਲਾਣੇ ਥਾਂ ਅੱਜ ਡਾਲਰਾਂ ਦੀ ਵਰਖਾ ਆਉਣੀ ਸੀ, ਮਰ ਜਾਵਾਂਗੇ, ਭੱਜੇ ਜਾਵਾਂਗੇ ਉੱਥੇ ਜਾ ਕੇ, ਪਰ ਜੇ ਕਹੀਏ ਕਿ ਫਲਾਣੇ ਥਾਂ ਜੇ ਸਿਮਰਨ ਕਰਾਉਣਾ, ਉੱਧਰ ਆਪਾਂ ਜਾਵਾਂਗੇ ਜੀ, ਅਜੇ ਕੀਮਤ ਦਾ ਪਤਾ ਹੀ ਨਹੀਂ, ਮੈਨੂੰ ਖੁਦ ਨੂੰ ਨਹੀਂ ਪਤਾ ਸਤਸੰਗੀਓ। ਜੇ ਕੀਮਤ ਦਾ ਪਤਾ ਹੋਵੇ, ਜਦੋਂ ਸਿਮਰਨ ਹੁੰਦਾ ਸੀ ਭੱਜ ਕੇ ਆਈਏ, ਅੱਜ ਸਿਮਰਨ ਹੋਣਾ, ਨਾਮ ਦੀ ਵਰਖਾ ਹੋਣੀ, ਅੱਜ ਨਹੀਂ ਪਤਾ। ਅਤੇ ਗੁਰੂ ਜੀ ਕਹਿੰਦੇ ਨੇ ਸਾਡੇ 'ਤੇ ਵਾਹਿਗੁਰੂ ਦੀ ਕਿਰਪਾ, ਨਾਮ ਰੰਗ ਵਿੱਚ ਰੰਗੇ ਹੋਏ ਆ, ਇਹ ਨਾਮ ਦਾ ਖਜ਼ਾਨਾ ਜੀਵ ਦੇ ਨਾਲ ਜਾਂਦਾ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਿੱਥੇ ਨਾ ਮਾਂ ਨਹੀਂ, ਬਾਪ ਨਹੀਂ, ਧਨ ਨਹੀਂ, ਕੁਛ ਨਹੀਂ, ਰਿਸ਼ਤੇਦਾਰ ਨਹੀਂ ਸਹਾਇਤਾ ਕਰਦੇ, ਉੱਥੇ ਨਾਮ ਸਹਾਇਤਾ ਕਰਦਾ ਭਾਈ, ਭੁੱਲਾਂ ਦੀ ਮੁਆਫ਼ੀ, ਅਗਾਂਹ ਬਾਤ ਸਮੱਤ ਬਖਸ਼ਣੀ, ਸ਼ੁਕਰ ਗੁਰੂ ਕਾ, ਧੰਨਵਾਦ ਆਪ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਔਰ ਗੁਰੂ ਕੇ ਵਜ਼ੀਰਾਂ ਦਾ, ਸਤਿਗੁਰ ਮਿਹਰ ਕਰਨ। ਸਮਾਪਤੀ ਦੀਆਂ ਪੰਕਤੀਆਂ ਗਾਈਏ, ਫਤਿਹ ਬੁਲਾਈਏ ਜੀ।

ਵਾਜੇ ਅਣ ਸੁਣੋ ਵਡਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ।

ਸਦਾ ਗੁਰਬਾਣੀ ਬੋਲੋ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰਖੈ ਗੁਰੂ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੋ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨ ਅਵਨ ਦਿਹਾਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇਗ ਚਲਾਈ ਤੇਗ ਵਾਹੀ ਦੇ ਕੇ ਅੰਡ ਕੀਤਾ ਦਿਨਾਂ ਪਿਆਰਿਆਂ ਸਚਿਆਰਿਆਂ ਦੀ ਗਵਾਈ ਦਾ ਧਿਆਨ ਤਰਕੇ ਬੋਲੋ ਜੀ ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੁਭਾਈਆਂ ਚਰਖੜੀਆਂ 'ਤੇ ਚੜ੍ਹੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿਨ੍ਹਾਂ ਦੀ ਕਮਾਈ ਦਾ ਧਿਆਨ ਤਰਕੇ ਬੋਲੋ ਜੀ ਪੰਜਾਂ ਤਖਤਾਂ ਸਰਬਤ ਗੁਰਦੁਆਰਿਆਂ ਦਾ ਧਿਆਨ ਤਰਕੇ ਬੋਲੋ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਿਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਲ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਦਾ ਰਾਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨੇ ਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮੇਰਾ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਅੰਮ੍ਰਿਤ ਵੇਲੇ ਦੇ ਸੁੰਦਰ ਦੀਵਾਨ ਸਜੇ ਅੰਮ੍ਰਿਤ ਵੇਲੇ ਤੋਂ ਹੀ ਆਪ ਦਰਬਾਰ ਸੰਗਤਾਂ ਵੱਲੋਂ ਸਿਮਰਨ ਬਿਹਾਸ ਹੋਏ ਉਪਰੰਤ ਆਪ ਜੀ ਨੇ ਪ੍ਰਕਾਸ਼ਮਨ ਹੋ ਕੇ ਦਰਸ਼ਨ ਦਿਦਾਰੇ ਬਖਸ਼ੇ ਉਪਰੰਤ ਆਪ ਜੀ ਦੀ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਜੀ ਦੇ ਪਾਠ ਪੰਜਾਂ ਬਾਣੀਆਂ ਦੇ ਨਿਤਨੇਮ ਸ੍ਰੀ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਆਪ ਜੀ ਵੱਲੋਂ ਬਖਸ਼ਿਸ਼ ਹੁਕਮਨਾਮੇ ਦੇ ਸ਼ਬਦ ਵਿਚਾਰ ਛੇ ਬੋੜੀ ਆਨੰਦ ਸਾਹਿਬ ਜੀ ਕੇ ਜਾਪ ਹੋਏ ਸਮਝੀਆਂ ਸੇਵਾਵਾਂ ਨਿਭਾਉਂਦਿਆਂ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ ਅਗਾਂਹ ਵਾਸਤੇ ਸੁਸਪਸ਼ਟ ਬਾਣੀ ਪੰਡਿਤ ਦਾਤ ਮਜ ਗੁਰਬਾਣੀ ਕੀਰਤਨ ਕਥਾ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਾਉਣਾ ਆਈ ਸੰਗਤ ਦੀ ਹਾਜ਼ਰੀ ਤੇ ਲੁੜ ਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹ ਕੇ ਦਾਤਾ ਬਖਸ਼ਣੀਆਂ ਪਰਿਵਾਰ ਨੂੰ ਭਾਈ ਜਗਤਾਰ ਸਿੰਘ ਜੀ ਦੀ ਸਿਹਤ ਜਾਬੀ ਤੰਦਰੁਸਤੀ ਵਾਸਤੇ ਅਰਦਾਸ ਬੇਨਤੀ ਕਰਦੇ ਹਨ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਭਾਈ ਅਮਰਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ ਵਰਤਾਉਣ ਦੀ ਆਗਿਆ ਬਖਸ਼ੋ ਬੇਨਤੀਆਂ ਗੁਰ ਅਨੁਸਾਰ ਪ੍ਰਵਾਨ ਕਰਨੀਆਂ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਜਪਿਓ ਜਿਨ ਅਰਜੁਨ ਦੇਵ ਗੁਰੂ, ਫਿਰ ਸੰਕਟ ਜੋ ਨ ਗਰਭ ਨ ਆਇਓ। ਸੋ ਕਹੋ ਟਲ ਗੁਰ ਸੇਵੀਐ, ਪਹਿਨਸ ਸਹਿਜ ਸੁਭਾਏ।

ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੇ ਹੋ ਆਪ ਜੀ ਨੇ ਅੰਮ੍ਰਿਤ ਵੇਲੇ ਤੋਂ ਹੀ ਗੁਰੂ ਸਾਹਿਬ ਜੀ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਹਨ। ਅੰਮ੍ਰਿਤ ਵੇਲੇ ਤੋਂ ਹੀ ਗੁਰੂ ਘਰ ਵਿਖੇ ਜੁੜ ਕੇ ਸੰਗਤੀ ਰੂਪ ਚ ਨਾਮ ਜਪ ਕੇ ਪਿੱਤਰ ਗੁਰਬਾਣੀ ਪੜ੍ਹ ਸੁਣ ਕੇ ਕਥਾ ਕੀਰਤਨ ਸਰਵਣ ਕਰਕੇ ਗੁਰੂ ਘਰ ਵਿਖੇ ਸੇਵਾਵਾਂ ਕਰਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੇ ਸੋ ਗੁਰੂ ਸਾਹਿਬ ਜੀ ਕਿਰਪਾ ਕਰਨ ਆਪ ਆਈ ਸਮੂਹ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨ ਦਰੋਂ ਘਰੋਂ ਗੁਰੂ ਸਿੱਖੀ ਜੀ ਬਿਨਾਮ ਦਾਨ ਬਖਸ਼ਣ ਇੱਥੇ ਅੰਮ੍ਰਿਤ ਵਿਦਵਾਨ ਦੀ ਸੰਪੂਰਨਤਾ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

السلام عليكم، شكرا لك.

0: ਵਾਹਿਗੁਰੂ ਜੀ ਕੀ ਫਤਿਹ। ਜਪਜੀ ਸਾਹਿਬ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਸਹਿਭੰਗ ਗੁਰ ਪ੍ਰਸਾਦ ਜਪ।
1: ਆਦਿ ਸੱਚ ਜਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ।
0: ਸੋਚੈ ਸੋਚ ਨ ਹੋਵੇ ਜੇ ਸੋਚੀ ਲਖਵਾਰ।
1: ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾ ਲਿਵਤਾਰ।
0: ਭੁੱਖਿਆ ਭੁੱਖ ਨਾ ਉਤਰੀ

0: ਇੱਕ ਦੇ ਬੁਝਾਈ
1: ਸਪਨਾ ਜੀਆਂ ਕਰ ਕਦਾਤਾ ਸੋ ਮੈਂ ਵਿਸਰਨ ਜਾਈ
0: ਰਿਤ ਨਾਵਾ ਜੇ ਤਿਸ ਪਾਵਾ ਵਿਣ ਪਾਣੇ ਕੇ ਨਾਈ ਕਰੀ
1: ਜੇਤੀ ਸੰਤੋ ਪਾਈ ਵੇਖੋ ਵਿਣ ਕਰ ਮਾ ਕੇ ਮਿਲੇ ਲਈ
0: ਮਤ ਵਿਤ ਰਕਨ ਜਵਾਹਰ ਮਾਨਕ ਜੇ ਇੱਕ ਗੁਰ ਕੀ ਸਿੱਖ ਸੁਣੀ
1: ਰਿਕ ਦੇ ਬੁਝਾਈ
0: ਸਪਨਾ ਜੀਆਂ ਕਰ ਕਦਾਤਾ ਸੋ ਮੈਂ ਵਿਸਰਨ ਜਾਈ

0: ਆਂਦੀ ਪਾਠੀ ਕਰ ਕਰ ਕਿੰਸੀ ਮਾਇਆ ਜਿਨੋ ਪਾਏ
1: ਕਰ ਕਰ ਵੇਖਿਆ ਕੀਤਾ ਆਪਣਾ ਜੋਤਿਸ਼ ਦੀ ਵਡਿਆਈ
0: ਜੋ ਤਿਸ ਪਾਵੈ ਸੋਏ ਕਰ ਸੀ ਹੁਕਮ ਨਾ ਕਰਨਾ ਜਾਏ
1: ਸੋ ਪਾਤਸ਼ਾਹ ਸਾਹ ਪਾਤਸ਼ਾਹ ਬਨਾਨ ਕਰੈ ਨਰ ਜਾਏ
0: ਦਾ ਸੰਤੋਖ ਸਰਮ ਪਚੋਲੀ ਤਾਂ ਕੀ ਕਰੇ ਵਿਪੂਤ
1: ਕਿੰਤਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ
0: ਆਹੀ ਪਾਸੀ ਸਗਲ ਜਮਾਤੀ ਮਨ ਜੀਤੈ ਜਗ ਜੀਤ
1: ਅਦੇਸ਼ਟ ਸੇ ਆਦੇਸ਼ ਆਧ ਨੀਲ ਰਾਜ ਨਾਥ ਚੁਗ ਚੁਗ ਏਕੋ ਵੇਸ
0: ਭਗਤ ਗਿਆਨ ਦਿਆ ਭੰਡਾਰ ਕਟ ਕਟ ਵਾਜੇ ਨਾ

ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜਾਪ ਸ਼੍ਰੀ ਮੁਖ ਵਾਕ ਪਾਤਸ਼ਾਹ ਦਸਵੀਂ।

0: ਸਨਾਤ ਸਮਤ
1: ਭੁਜੰਗ ਬ੍ਰਿਆ ਛੰਦ ਨਮਸਤੰਗ ਕਾਲੇ ਨਮਸਤੰਗ ਕਿਰਪਾਲੇ
0: ਨਮਸਤੰਗ ਰੂਪੇ ਨਮਸਤੰਗ ਨੂਪੇ
1: ਨਮਸਤੰਗ ਪੇਖੇ ਨਮਸਤੰਗ ਲੇਖੇ
0: ਨਮਸਤੰਗ ਕਾਏ ਨਮਸਤੰਗ ਜਾਏ
1: ਨਮਸਤੰਗ ਗੰਜੇ ਨਮਸਤੰਗ ਪੰਜੇ
0: ਨਮਸਤੰਗ ਨਾਮੇ ਨਮਸਤੰਗ ਟਾਮੇ
1: ਨਮਸਤੰਗ ਕਰਮੰ ਨਮਸਤੰਗ ਧਰਮੰ
0: ਨਮਸਤੰਗ ਨਾਮੰ ਨਮਸਤੰਗ ਤਾਮ
1: ਨਮਸਤੰਗ ਜੀਤੇ ਨਮਸਤੰਗ ਪੀਤੇ
0: ਨਮਸਤੰਗ ਪਾਏ ਨਮਸਤੰਗ ਡਾਏ
1: ਨਮਸਤੰਗ ਨੀਲੇ ਨਮਸਤੰਗ ਨਾਦੇ
0: ਨਮਸਤੰਗ ਛੇਦੇ ਨਮਸਤੰਗ ਗਾਤੇ
1: ਨਮਸਤੰਗ ਗੰਜੇ ਨਮਸਤੰਗ ਪੰਜੇ
0: ਨਮਸਤੰਗ ਧਾਰੇ ਨਮਸਤੰਗ ਪਾਰੇ
1: ਨਮਸਤੰਗ ਸੁਰੇਖਿਆ ਨਮਸਤੰਗ ਨੇਕੇ
0: ਨਮਸਤੰਗ ਪੁੱਤੇ ਨਮਸਤੰਗ ਜੁਪੇ
1: ਨਮਸਤੰਗ ਕਰਮੇ ਨਮਸਤੰਗ ਨਿਰਭਰਮੇ
0: ਨਮਸਤੰਗ ਨਿਰਦੇਸੇ ਨਮਸਤੰਗ ਨਿਰਪੇਸੇ
1: ਨਮਸਤੰਗ ਨਿਰਨਾਮੇ ਨਮਸਤੰਗ
0: ਨਮਸਤੰਗ ਨਿਰਤਾਤੇ ਨਮਸਤੰਗ ਨਿਰਕਾਤੇ
1: ਨਮਸਤੰਗ ਨਿਰਦੂਤੇ ਨਮਸਤੰਗ ਅਕੂਤੇ
0: ਨਮਸਤੰਗ ਲੋਕੇ ਨਮਸਤੰਗ ਸੋਖੇ
1: ਨਮਸਤੰਗ ਨਿਰਥਾਪੇ ਨਮਸਤੰਗ ਥਾਪੇ
0: ਨਮਸਤੰਗ ਧਰਮਾਨੇ ਨਮਸਤੰਗ ਨਿਧਾਨੇ
1: ਨਮਸਤੰਗ ਗਾਹੇ ਨਮਸਤੰਗ ਬਾਹੇ
0: ਨਮਸਤੰਗ ਤਰਭਰਗੇ ਨਮਸਤੰਗ ਸਰਗੇ
1: ਨਮਸਤੰਗ ਪ੍ਰਭੋਗੇ ਨਮਸਤੰਗ ਸੁਯੋਗੇ
0: ਨਮਸਤੰਗ ਰੰਗੇ ਨਮਸਤੰਗ ਪੰਗੇ
1: ਨਮਸਤੰਗ ਗਮੇ ਨਮਸਤ ਅਸਤ੍ਰਮੇ
0: ਨਮਸਤੰਗ ਜਲਾਸਰੇ ਨਮਸਤੰਗ ਨਿਰਾਸਰੇ
1: ਨਮਸਤੰਗ ਜਾਤੇ ਨਮਸਤੰਗ ਪਾਤੇ
0: ਨਮਸਤੰਗ ਮਜਵੇ ਨਮਸਤਸ ਅਜਵੇ
1: ਅਦੇਸੰਗ ਅਦੇਸ਼ੇ ਨਮਸਤੰਗ ਪੇਸ਼ੇ
0: ਨਮਸਤੰਗ ਨਿਰਤਾਮੇ ਨਮਸਤੰਗ ਨਿਰਭਾਮੇ
1: ਨਮੋ ਸਰਵ ਕਾਲੇ ਨਮੋ ਸਰਵ ਦਿਆਲੇ।

0: ਤਰਮਾਲ ਹੈ, ਨਿਦਾਨ ਹੈ, ਤੁਰਬਰਖ ਹੈ, ਅਸਰਗ ਹੈ, ਅਨਿਲ ਹੈ,
1: ਅਨਾਦ ਹੈ, ਜੇ ਹੈ, ਜਾਦ ਹੈ,
0: ਅਜਰਮ ਹੈ, ਅਵਰਨ ਹੈ, ਭੂਤ ਹੈ, ਪਰਨ ਹੈ।

0: ਜੰਗ ਪ੍ਰਿਆ ਛਾਂਦਾ ਨਮੋ ਸਰਮਾਨੇ ਸਮਸਤੀ ਨਿਦਾਨੇ
1: ਨਮੋ ਦੇਵ ਦੇਵੇ ਅਪੇਖੀ ਅਪੇਵੇ
0: ਨਮੋ ਕਾਲ ਕਾਲੇ ਨਮੋ ਸਰਪਾਲੇ
1: ਨਮੋ ਸਰਗੋਣੇ ਨਮੋ ਸਰਪੋਣੇ
0: ਨੰਗੀ ਅਨਾਥੇ ਨੇ ਸੰਗੀ

0: गणपनाथ
1: दृश्य चाची चांद प्रसाद।

0: ਅਚੂਨ ਪ੍ਰਕਾਸ਼ ਹੈ ਕਿ ਮਿੱਤੋ ਸੁਭਾਸ਼ ਹੈ
1: ਕਿ ਜਬ ਸਰੂਪ ਹੈ ਕਿ ਮਿੱਤੋ ਵਿਭੂਤ ਹੈ
0: ਕਿ ਮਿੱਤੋ ਪਸਾ ਹੈ ਕਿ ਆਤਮ ਪ੍ਰਭਾ ਹੈ
1: ਕਿ ਅਚਨਾ ਅਨੰਗ ਹੈ ਕਿ ਮਿੱਤੋ ਵਿਪੰਗ ਹੈ
0: ਮਦ ਪਾਤ ਚੰਦ ਹੈ ਪ੍ਰਸਾਦ ਮਨ ਮਨ ਪ੍ਰਣਾਮ ਗੁਣ ਗੁਣ ਮਦਾਵ
2: ਹਰ ਬਾਰ ਹਰ
1: ਕਾਜ ਹਰ ਪਰ ਪੰਜ
0: ਅੰਕਨ ਪ੍ਰਣਾਮ ਮਨ ਮਨ ਸਲਾਮ
2: ਹਰ ਨਰ ਖੰਡ ਪਰ ਨਰ ਮੰਡ
0: ਅੰਪਕ ਨਾਲ ਮਨ ਮਨ ਪ੍ਰਕਾਸ਼
2: ਗੁਣ ਗੁਣ ਪ੍ਰਣਾਮ ਜਲ ਥਲ ਮਦਾਵ
0: ਅੰਚੇ ਜਾਤ ਨਿੰਗ ਆਸਨ ਭੰਗ
2: ਉਪਮਾ ਪਾਰ ਗਤ ਮਿਤ ਤਾਰ
0: ਜਲ ਤਨ ਮਨ ਦਿਸ ਵਿਸ ਭੰਡ
2: ਜਲ ਥਲ ਮਹੰਤ ਦਿਸ ਵਿਸ ਬੇਅੰਤ
0: ਅੰਪਕ ਨਾਲ ਤਿਸ ਤਰ ਤਰਾਸ
2: ਆ ਜਾਨ ਬਹੁ ਏਕ ਹੈ ਸਦਾ ਹੋ
0: ਓੰਕਾਰਾ ਕਥਨੀ ਅਨਾਰ
2: ਖਲ ਖੰਡ ਖਿਆਲ ਗੁਰ ਬਰਕਾਰ
0: ਪ੍ਰਕਟ ਪ੍ਰਣਾਮ
2: ਖਲਖੰਡਨ ਹੈ ਮਹਿਮੰਡਲ ਹੈ
0: ਪਰਮੇਸ਼ਵਰ ਹੈ
2: ਕਲਕਾਰਨ ਹੈ ਸਭ ਬਾਰਨ ਹੈ
0: ਮਨਮਾਨਿਆ
2: ਹੈ ਜਗ ਜਾਣਿਆ
0: ਹੈ ਸਰਵੰਕਾਰ ਹੈ ਸਰਵੰਪਰ ਹੈ
2: ਸਰਪਾਸਿਆ ਹੈ ਸਰਵਨਾਸਿਆ ਹੈ
0: ਕਰੁਣਾਕਰ ਹੈ
2: ਜਗਦੇਸ਼ਵਰ ਹੈ
0: ਬ੍ਰਹਮੰਡਸ ਹੈ ਖਲਖੰਡਸ ਹੈ
2: ਪਰਤੇ ਪਰ ਕਰੁਣਾਕਰ ਹੈ
0: ਜਪਾ ਜਪੈ ਥੱਪਾ ਥੱਪੈ
2: ਕ੍ਰਿਤਾ ਕ੍ਰਿਤਾ ਅੰਮ੍ਰਿਤਾ ਅੰਮ੍ਰਿਤ ਹੈ
0: ਅੰਮ੍ਰਿਤਾ ਅੰਮ੍ਰਿਤ ਹੈ ਕਰੁਣਾਕਰ ਹੈ
2: ਅਕ੍ਰਿਤਾ ਕ੍ਰਿਤਾ ਧਰਣੀ ਕ੍ਰਿਤ ਹੈ
0: ਦੇਸ਼ਵਰ ਹੈ ਪਰਮੇਸ਼ਵਰ ਹੈ
2: ਅਕ੍ਰਿਤਾ ਕ੍ਰਿਤਾ ਅੰਮ੍ਰਿਤ ਅੰਮ੍ਰਿਤ ਹੈ
0: ਅੰਮ੍ਰਿਤਾ ਅੰਮ੍ਰਿਤ ਹੈ ਜਿਵਾ ਕ੍ਰਿਤ ਹੈ
2: ਨਿਰਨਾਇਕ ਹੈ ਕਲਕਾਇਕ ਹੈ
0: ਸ਼ੰਭਰ ਹੈ ਕਰੁਣਾਲਿਆ ਹੈ
2: ਨਿਰਨਾਇਕ ਹੈ ਸਰਪਾਇਕ ਹੈ
0: ਪ੍ਰਪੰਜਨ ਹੈ ਅਕੰਜਨ ਹੈ
2: ਰਿਪਤਾਪਨ ਹੈ ਜਪਜਾਪਨ ਹੈ
0: ਅਕੰਕਰਤ ਹੈ ਸਰਬਾ ਕ੍ਰਿਤ ਹੈ
2: ਕਰਤਾ ਕਰ ਹੈ ਹਰਤਾ ਹਰ ਹੈ
0: ਪਰਮਾਤਮ ਹੈ ਸਰਬਾਤਮ ਹੈ
2: ਆਤਮ ਬਸ ਹੈ ਜਸ ਕੈ ਜਸ ਹੈ
0: ਅੰਗ ਬਰੇ ਆਥ ਅੰਗ ਨਮੋ ਸੁਰ ਸੂਰਜ ਨਮੋ ਚੰਦ ਚੰਦ
2: ਨਮੋ ਰਾਜ ਰਾਜੇ ਨਮੋ ਇੰਦਰ ਇੰਦਰ
0: ਨਮੋ ਅੰਧਕਾਰ ਨਮੋ ਤੇਜ ਤੇਜ
2: ਨਮੋ ਬ੍ਰਿੰਦ ਬ੍ਰਿੰਦੇ ਨਮੋ ਬੀਜ ਬੀਜੇ
0: ਨਮੋ ਰਾਜ ਸੰਗ ਤਾਮ ਸੰਗ ਸ਼ਾਂਤ ਰੂਪ
2: ਨਮੋ ਪਰਮ ਤਨ ਤੰਗ ਤਨ ਤੰਗ ਸਰੂਪੇ
0: ਨਮੋ ਜੋਗ ਜੋਗੇ ਨਮੋ ਗਿਆਨ ਗਿਆਨੇ
2: ਨਮੋ ਮੰਤਰ ਮੰਤਰੇ ਨਮੋ ਧਿਆਨ ਧਿਆਨੇ
0: ਇਹ ਦੋ ਜੁੱਦ ਜੁੱਦੇ

0: ਪਾਜ ਸਮਰਤ ਕੋਇ ਨਾਹੀ ਕਿਰਪਾ ਕਰ ਬਨਵਾਰੀਆ
1: ਹੈ
0: ਨਾਨਕ ਲਿਵੇ ਬਾਜਿਓ ਕਿਆ ਕਰੇ
1: ਆਨੰਦ ਕਰਤੇ ਜਾਣਿਆ
0: ਜਾਣਿਆ ਆਨੰਦ ਸਦਾ ਕਰਤੇ ਕਿਰਪਾ ਕਰੇ ਪਿਆਰਿਆ
1: ਕਰ ਕਿਰਪਾ ਕਿਲ ਵਿਕਟੇ ਗਿਆਨ ਅੰਜਨ ਸਾਰਿਆ
0: ਅੰਦਰੋਂ ਜਿਨਕਾ ਮੋਹ ਟੁੱਟਾ ਤਿਨਕਾ ਸ਼ਬਦ ਸੱਚੇ ਸਵਾਰਿਆ ਕਹੇ ਨਾਨਕ
1: ਇਹੋ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ
0: ਬਾਬਾ ਜਿਸ ਤੋਂ ਦੇ ਸੋਇ ਜਨ ਪਾਵੇ
1: ਪਾਵੇ ਤਾਂ ਸੋਇ ਜਨ ਦੇ ਤਿਸ ਨੂੰ ਹੋਰ ਕਿਆ ਕਰੇ ਵਿਚਾਰਿਆ
0: ਏਕ ਪਰਮ ਪੁਲਿ ਫਰੈ ਦੈ ਦਿਸ ਏਕ ਨਾਮ ਲਾਖ

0: ਮੋਹਣੇ ਤੈਨੇ ਕੀਤੀ ਜੈਂਠ ਖੋਲੀ ਪਾਈਆ
1: ਕੁਰਬਾਨ
0: ਨਾਨਕ ਮਨ ਚੰਚਲ ਚਤਰਾਈ ਕਿਨੇ ਨਾ ਪਾਇਆ
2: ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ
0: ਦੇਖਦਾ ਚੱਲੇ ਨਾਹੀ ਤੇਰੇ ਨਾਲੇ
1: ਸਾਥ ਤੇਰੇ ਚੱਲੇ ਨਾਹੀ ਜਿਸ ਨਾਲ ਜੋ ਚਤਰਾਈ ਹੈ
0: ਐਸਾ ਕੰਮ ਮੁਲੇ ਨਾ ਕੀਚੇ ਜਿਤ ਅੰਤ ਪਛਤਾਈ ਹੈ
1: ਸਤਿਗੁਰੂ ਕਾ ਉਪਦੇਸ਼ ਸੁਣਤੋ ਹੋਵੇ ਤੇਰੇ ਨਾਲੇ
0: ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ
1: ਅਗੰਮ ਗੋਚਰਾ ਤੇਰਾ ਅੰਤ ਨਾ ਪਾਇਆ
0: ਕਿੰਨੇ ਤੇਰਾ ਆਪਣਾ ਆਪ ਤੂੰ ਜਾਣੇ
1: ਖੇਲ ਤੇਰਾ ਕਿਆ ਕੋ ਆਪ ਵਿਖਾਣੇ
0: ਆਖੇ ਤਾਂ ਵੇਖੇ ਸਭ ਤੂੰ ਹੈ ਜਨ ਜਗ ਤੋਂ ਪਾਇਆ
1: ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ
0: ਸੋਨਰ ਮੰਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ
2: ਅੰਮ੍ਰਿਤ ਗੁਰ ਕਿਰਪਾ ਕਿੰਨੀ ਸੱਚਾ ਮਨ ਰਸਾਇਆ
0: ਜੀ ਜੰਤ ਸਭ ਤੋਂ ਦੁਪਾਏ ਏਖ ਵੇਖ ਪਰਸਨ

0: ਮਾਤਾ ਕੀ ਉਧਰ ਮੈਂ ਪ੍ਰਤਪਾਲ ਕਰੇ ਸੋ ਕੇ ਮਨੋ ਵਿਸਾਰੀ
1: ਮਨੋ ਵਿਸਾਰੀ ਆਹਾਰ ਪਹੁੰਚਾਵੇ
0: ਕਹਿ ਪੋਏ ਨਾ ਸਖੀ ਜਿਸਨੂੰ ਆਪਣੀ ਲਿਵ ਲਾਵੇ
1: ਆਪਣੀ ਲਿਵ ਆਪੇ ਲਾਈ ਹੈ
0: ਕਹਿ ਨਾਨਕ ਦਾਤਾ ਸੋ ਕੇ ਮਨੋ ਵਿਸਾਰੀ ਹੈ ਮਾਇਆ ਅਗਨ ਸਭ ਇੱਕੋ ਜਿਹੀ ਕਰਤਾ ਖੇਲ ਚਾਇਆ ਛੁਰਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ
1: ਮਾਇਆ
0: ਕਹਿ ਨਾਨਕ ਗੁਰ ਪ੍ਰਸਾਦੀ ਜਿਨ੍ਹਾਂ ਲਿਵ ਲਾ

ਸੱਚ ਲਖ ਵਡਾਣੀ ਤਾਂ ਕਿ ਉਤਕੇ ਨਾ ਜਾਏ ਕਹਿ ਨਾਨਕ ਅੰਮ੍ਰਿਤ।

0: ਇਹੋ ਸੱਚਾ ਸੋਹਿਲਾ ਸੱਚੇ ਕਰ ਗਾਵੋ,
1: ਗਾਵੋ ਤਾਂ ਸੋਹਿਲਾ ਕਰ ਸੱਚੇ ਜਿਸ ਤੇ
0: ਸੱਚੋ ਤੇਵੇ ਜਾ ਤਤ ਪਾਵੇ ਗੁਰਮੁਖ ਜਨਾ ਬਜਾਵੇ,
1: ਇਹ ਸੱਚ ਸਭਨਾ ਕਾ ਕਸਮ ਹੈ ਤਿਸ ਬਖਸ਼ੇ ਸੋ ਜਨ।

ਸਿੱਖ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਾਰ। ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ। ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਇ ਫਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ। ਸ੍ਰੀ ਹਰਿਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਏ ਕਰਨਾ ਨਿਧ ਆਵੇ ਤਾਏ ਸਭ ਥਾਈ ਹੋਏ ਸਹਾਇ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਲਗੀਧਰ ਪਿਤਾ ਪੰਥ ਦੇ ਵਾਲੀ ਅੰਮ੍ਰਿਤ ਦੇ ਦਾਤੇ ਸ਼ਮਸ਼ੇਰ ਬਹਾਦਰ ਜੀ ਸਭ ਥਾਈ ਹੋਏ ਸਹਾਇ। ਦਸਾਂ ਪਾਤਸ਼ਾਹੀਆਂ ਜੀ ਦੇ ਆਤਮਿਕ ਸਰੂਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਾਗਦੀ ਜੋਤ ਜਾਹਰਾਜ ਹੂਰ ਹਾਜਰਾ ਹਜੂਰ ਸਰਬ ਕਲਾ ਭਰਪੂਰ ਸਭ ਥਾਈ ਹੋਏ ਸਹਾਇ। ਚਾਰ ਸਾਹਿਬਜ਼ਾਦੇ ਸਾਹਿਬਜੀਤ ਸਿੰਘ ਜੀ, ਸਾਹਿਬ ਜਜਾਰ ਸਿੰਘ ਜੀ, ਸਾਹਿਬ ਜੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ, ਚਾਲੀ ਮੁਕਤਿਓ, ਸਰਬੱਤਰ ਸ਼ਹੀਦੋ ਮਰੀਦੋ, ਸੱਚਿਆਰਿਓ ਪਿਆਰਿਓ, ਸਭ ਥਾਈ ਹੋਏ ਸਹਾਇ। ਜਿਨ੍ਹਾਂ ਨੇ ਨਾਮ ਜਪਿਆ ਵੰਡ ਕੇ ਛਕੇ ਦੇਗ ਚਲਾਈ ਤੇਗ ਵਾਹੀ ਧਰਮ ਹੇਤ ਸੀਸ ਦਿੱਤੇ ਤਨਾ ਗੁਰੂ ਦੇ ਪ੍ਰੇਮੀਆਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਲੋਕ ਮਹੱਲਾ ਦੂਜਾ। ਆਪੇ ਜਾਣੇ ਕਰਿਆ ਪਾਪੇ ਆਣੇ ਰਾਸ ਸਹਿ ਅੱਗੇ ਨਾਨਕਾ ਖਿਲੇ ਕਿਚਰ ਦਾਸ। ਸਤਿ ਸ੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸਾ ਜੀ ਕੀ ਅਰਦਾਸ। ਸ੍ਰੀ ਵਾਹਿਗੁਰੂ ਜੀ ਕੇ ਪਾਸ ਜਾਂ ਜਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਬਿਰਧ ਕੀ ਪੈਰ ਰਹੇ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਦਾ ਮਨ ਨੀਵਾ ਮਤ ਉੱਚੀ ਮਤ ਪਾਦਾ ਰੱਖਾ ਅਪਕਾਲ ਫੁਰਕ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਨਾਮ ਚਿਤਾਵੇ ਚਿਤਾਵਨ ਕਾ ਸਦਕਾ ਸਰਬ ਸੁਖ ਹੋਵੇ। ਖਾਲਸੇ ਜੀ ਕੀ ਦੇਖ ਦੇਖ ਫਤਿਹ ਚੌਂਕੀਆਂ ਝੰਡੇ ਬੰਗੇ ਜੁਗ ਜੁਗ ਟਲ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ। ਸਿੱਖਾਂ ਨੂੰ ਗੁਰਸਿੱਖੀ ਦਾਨ ਗੁਰਮਤ ਦਾਨ ਬੁੱਧ ਵਿਵੇਕ ਰਹਿਤ ਰੱਖਿਆ ਦਾਨ ਖਾਲਸੇ ਜੀ ਕੋ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਸ੍ਰੀ ਅਕਾਲ ਤਖ਼ਤ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕੌਲ ਸਰ ਜੀ ਤਰਨ ਤਾਰਨ ਜੀ ਤਪਿਆਨੀ ਜੀ ਖਰੂਰ ਜੀ ਗੁਰੂ ਕੀ ਬਾਲੀ ਜੀ ਸ੍ਰੀ ਗੋਇੰਦਵਾਲ ਜੀ ਦੇ ਇਸ਼ਨਾਨ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਹਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੀ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮੇ ਜੀ ਦਮਤਾਣ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਸ੍ਰੀ ਪਟਨਾ ਸਾਹਿਬ ਹਰਿਮੰਦਰ ਜੀ ਦਿੱਲੀ ਮਹਿਸੀਸਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸਤੋ ਝੰਡਿਆ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ। ਭੌਰ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਲਗੰਜੀ ਜੀ ਨਾਨਕ ਝੀਰਾ ਜੀ ਸ਼ਿਕਾਰ ਘਾਟ ਜੀ ਹੀਰਾ ਘਾਟ ਜੀ ਮਾਤਾ ਸਾਹਿਬ ਦੇਵਾ ਜੀ ਸੰਗਤ ਸਾਹਿਬ ਜੀ ਮਾਲ ਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਗੁਰੂ ਦੇ ਲਾਡਲੀਆਂ ਫੌਜਾਂ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲੋ ਜੀ। ਸਰਬੱਤ ਸਮੂਹ ਖਾਲਸੇ ਪੰਥ ਕੋ ਨਗਾਰਿਆ ਨਿਸ਼ਾਨ ਸਾਹਿਬ ਆਸਾਂ ਜੁਗਤ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸ੍ਰੀ ਅਬਚਨ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦੀਦਾਰ ਮੇਲੇ ਬੋਲੋ ਜੀ ਬੋਲੋ ਜੀ ਬੋਲੋ ਜੀ ਬੋਲੋ ਜੀ ਵਾਹਿਗੁਰੂ ਜੀ। ਗੁਰੂ ਗ੍ਰੀਮ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਵਿੱਚ ਪੰਜ ਬਾਣੀਆਂ ਦੇ ਨਿਤਨੇਮ ਦੀ ਅਰਦਾਸ ਹੈ ਜੀ। ਬਾਣੀ ਪੜ੍ਹਦੇ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ ਨੇ ਆਪ ਜੀ ਜਾਣ ਬੱਚੇ ਸਮਝ ਕੇ ਮਾਫ਼ ਕਰੋ। ਅੱਗਿਓਂ ਬਾਣੀ ਸ਼ੁੱਧ ਸਪਸ਼ਟ ਬਣ ਪੜ੍ਹਨ ਦਾ ਬਲ ਬੁੱਧੀ ਬਖਸ਼ੋ ਜੀ ਜੀ। ਗੁਰੂ ਗ੍ਰੀਮ ਨਿਵਾਜ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਗੁਰਮਤ ਕੈਂਪ ਦੇ ਦਿਨ ਦੀ ਰਮਤਾ ਦੀ ਅਰਦਾਸ ਹੈ ਜੀ। ਬੱਚਿਆਂ ਨੂੰ ਸਿੱਖਣ ਸਿਖਾਉਣ ਦੀ ਬਲ ਬੁੱਧੀ ਬਖਸ਼ੋ। ਆਪ ਜੀ ਦੇ ਹਜ਼ੂਰ ਕੜਾਹ ਪ੍ਰਸ਼ਾਦ ਜੀ ਦੀ ਦੇਗਾਂ ਸੱਜ ਕੇ ਹਾਜ਼ਰ ਹਨ। ਆਪ ਜੀ ਨੂੰ ਭੋਗ ਲੱਗਿਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਜੋ ਵੀ ਛਕੇ ਸੋ ਆਪ ਜੀ ਦਾ ਪਵਿੱਤਰ ਨਾਮ ਸਤਿਨਾਮ ਸ੍ਰੀ ਵਾਹਿਗੁਰੂ ਵਾਹਿਗੁਰੂ ਜਪੇ। ਹੁਣ ਦੀਵਾਨਾਂ ਦੇ ਸਮਾਪਤੀ ਲਈ ਸ੍ਰੀ ਮੁਖਵਾਕ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਗੁਰੂ ਗ੍ਰੀਮ ਨਿਵਾਜ ਆਪਣੇ ਸਾਂਝੇ ਨਿਵਾਜੇ ਖਾਲਸੇ ਪੰਥ ਦੇ ਸਦਾ ਸਹਾਇ ਦਾ ਤਾਰਜਿਓ। ਖਾਲਸੇ ਪੰਥ ਦੀ ਚੜ੍ਹਦੀ ਕਲਾ ਰੱਖਣੀ ਹਰ ਮੈਦਾਨ ਫਤਿਹ ਕਰਨਾ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇਵੰਦ ਹੋਵਣ। ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ।

अहनिस सहज सुभाय दर्शन परसिया गुरु का जन्म मरण दुख जाय।

0: ਖਾਲਸਾ ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੱਲ ਜਿਹੜੇ ਕੱਲ ਥੋੜਾ ਬੈਡ ਸੀਗਾ ਦਿਨ ਸਾਰਿਆਂ ਲਈ। ਤੁਸੀਂ ਜਿਹੜੇ ਮਿਡਲ ਵਾਲੇ ਬੱਚੇ ਸੀਗੇ ਤੁਸੀਂ ਬਿਹੇਵ ਨਹੀਂ ਸੀਗੇ, ਤਾਂ ਉਹ ਅਸੀਂ ਡਿਸਅਪੋਇੰਟਡ ਆ। ਅੱਜ ਤਾਂ ਅਸੀਂ ਚਾਹੁੰਦੇ ਵੀ ਅੱਜ ਦਾ ਤੁਸੀਂ ਇੱਕ ਨਵਾਂ ਦਿਨ ਕਰ ਨਵਾਂ ਦਿਨ ਆ, ਅੱਜ ਤੁਸੀਂ ਚੰਗੀ ਬਿਹੇਵ ਕਰੋਗੇ, ਠੀਕ ਆ। ਅੱਜ ਮੈਂ ਸੁਣਿਆ ਨਹੀਂ ਸਾਰਿਆਂ ਕੋ, ਹਾਂਜੀ ਅਸੀਂ ਅੱਜ ਚੰਗੇ ਹੋਵਾਂਗੇ। ਪਲੀਜ਼ ਅੱਜ ਸਾਰਿਆਂ ਆਪਣੀ ਵੱਡਿਆਂ ਦੀ ਗੱਲ ਪਲੀਜ਼ ਸੁਣਿਓ, ਰੋਲਾ ਨਾ ਪਾਇਓ ਅੱਜ, ਠੀਕ ਆ। ਠੀਕ ਆ, ਹੁਣ ਅਸੀਂ ਸਨੈਕ ਟਾਈਮ ਜਾਣਾ, ਹੁਣ ਤੁਸੀਂ ਸਟਾਪ ਹੈ, ਹੁਣ ਅਸੀਂ ਜਾਣਾ ਆ ਸਨੈਕ ਬ੍ਰੇਕ ਲਈ। ਜੋ ਤੁਸੀਂ ਪੋਥੀ ਦੀ ਮੱਥਾ ਟੇਕਦੇ ਹੋ ਪੋਥੀ ਨੂੰ ਹੱਥ ਨਾਲ ਲਾਇਆ ਕਰੋ, ਉਹ ਜਿਹੜਾ ਥੱਲੇ ਬੇਸ ਆ ਉਹਨੂੰ ਲਾ ਲਿਆ ਕਰੋ, ਫਿਰ ਮੱਥਾ ਟੇਕਿਓ, ਪੋਥੀ ਨੂੰ ਨਾ ਹੱਥ ਲਾਇਆ ਕਰੋ, ਠੀਕ ਆ। ਠੀਕ ਆ, ਹੁਣ ਅਸੀਂ ਸਨੈਕ ਟਾਈਮ ਜਾਣਾ ਆ, ਤਾਂ ਤੁਸੀਂ ਸਾਰੇ ਆਰਾਮ ਦੇ ਨਾਲ ਲਾਈਨ ਦੇ ਵਿੱਚ ਬਾਹਰ ਜਾਣਾ, ਠੀਕ ਆ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ

Vahe.

Bye.

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਸਲੋਕ ਮਹੱਲਾ ਪੰਜਵਾਂ। ਤੇਰਾ ਕੀਤਾ ਜਾਤੋ ਮੈਨੂੰ ਯੋਗ ਕਿਤੋ, ਮੈਂ ਨਿਰਗੁਣ ਹਾਰੇ ਕੋ ਗੁਣ, ਆਪੇ ਤਰਸ ਪਿਓ ਤਰਸ ਪਿਆ ਮੈਂ ਰਹਿਮਤ ਹੋ। ਸਤਿਗੁਰ ਸੱਜਣ ਮਿਲੇ ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿਆ, ਨਾਨਕ ਨਾਮ ਮਿਲੇ ਤਾਂ ਜੀ ਤਨ ਮਨ ਥੀਵੇ ਹਰਿਆ। ਮੈਂ ਰੱਤਾ ਗੋਬਿੰਦ ਸੰ ਸੱਚ ਭੋਜਨ ਜੋੜੇ, ਮੈਂ ਰੱਤਾ ਗੋਬਿੰਦ ਸੰ ਸੱਚ ਭੋਜਨ ਜੋੜੇ। ਪੀਤ ਲੱਗੀ ਹਰ ਨਾਮ ਸਿਉਂ ਇਹ ਹਸਤੀ ਘੋੜੇ, ਪੀਤ ਲੱਗੀ ਹਰ ਨਾਮ ਸਿਉਂ ਇਹ ਹਸਤੀ ਘੋੜੇ। ਰਾਜ ਮਿਲ ਖੁਸ਼ੀਆਂ ਘਣੀ ਧਾਏ ਮੁੱਖ ਨਾ, ਰਾਜ ਮਿਲ ਖੁਸ਼ੀਆਂ ਘੜੀ ਚਾਹੇ ਮੁੱਖ ਨਾ ਮੋੜੇ। ਢਾਡੀ ਦਰ ਪ੍ਰਮ ਦਰ ਕਦੇ ਨਾ ਛੋੜੇ, ਢਾਡੀ ਦਰ ਪ੍ਰਮ ਮੰਗਣਾ ਦਰ ਕਦੇ ਨਾ ਛੋੜੇ। ਨਾਨਕ ਮਨ ਤਨ ਚਾਹੋ ਇਹ ਨਿਤ ਪ੍ਰਭ ਕੋਲ ਲੋੜੇ, ਨਾਨਕ ਮਨ ਤਨ ਚਾਹੋ ਇਹ ਨਿਤ ਪ੍ਰਭ ਕੋਲ ਲੋੜੇ। ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਨੇ ਸਵਾਰ, ਧੰਨ ਧੰਨ ਰਾਮਦਾਸ ਗੁਰ ਜਨ ਸਿਰਿਆ ਤਨੇ ਸਵਾਰਿਆ। ਪੂਰੀ ਹੋਈ ਕਰਾ ਮਾਤ ਆਪ ਸਿਜਣ ਹਾਰੇ ਧਾਰੇ, ਪੂਰੀ ਹੋਈ ਕਰਾ ਮਾਤ ਆਪ ਸਿਜਣ ਹਾਰੇ ਧਾਰੇ। ਸਿੱਖੀ ਅਤੇ ਸੰਗਤ ਪਾਰ ਬ੍ਰਹਮ ਕਰ ਨਮਸਕਾਰ, ਸਿੱਖੀ ਅਤੇ ਸੰਗਤ ਪਾਰ ਬ੍ਰਹਮ ਕਰ ਨਮਸਕਾਰ। ਅਟਲ ਅਥਾ ਅਤੋਲਤ ਤੇਰਾ ਅੰਤ ਨਾ ਪਾਰਾ ਵਾਰੇ, ਅਟਲ ਅਥਾ ਅਤੋਲਤ ਤੇਰਾ ਅੰਤ ਨਾ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ, ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ। ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਵਾਰ, ਲਭ ਲੋਭ ਕਾਮ ਕ੍ਰੋਧ ਮਾਰ ਕੱਢੇ ਤੋ ਸਭ ਪਰਵਾਰ। ਧੰਨ ਸੁ ਤੇਰਾ ਥਾਨ ਹੈ ਸੱਚ ਤੇਰਾ ਬਹਿਸ਼ਕਾਰੇ, ਧੰਨ ਸੁ ਤੇਰਾ ਥਾਨ ਹੈ ਸੱਚ ਤੇਰਾ ਬਹਿਸ਼ਕਾਰੇ। ਨਾਨਕ ਤੂੰ ਲੈਣਾ ਤੂੰ ਗੁਰੇ ਅਮਰ ਤੂੰ ਵਿਚਾਰੇ, ਗੁਰ ਡਿੱਠਾ ਤਾਂ ਮਨ ਸੁਧਾਰੇ। ਨਾਨਕ ਤੂੰ ਲਹਿਣਾ ਤੂੰ ਗੁਰੇ ਅਮਰ ਤੂੰ ਵਿਚਾਰੇ, ਗੁਰ ਡਿੱਠਾ ਤਾਂ ਮਨ ਸੁਧਾਰ। ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋ, ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋ। ਆਪਣੇ ਆਪ ਸਾਜਣ ਆਪੇ ਹੀ ਥੰਮ ਖਲੋ, ਆਪਣੇ ਆਪ ਸਾਜਣ ਆਪੇ ਹੀ ਥੰਮ ਖਲੋ, ਆਪੇ ਪੱਟੀ ਕਲਮਿਆਂ ਆਪ ਲਿਖਣ ਹਾਰਾ ਹੋ, ਆਪੇ ਪੱਟੀ ਕਲਮੇ ਆਪ ਲਿਖਣ ਹਾਰਾ ਹੋ। ਸਭ ਉਮਤ ਆਵਣ ਜਾਵਣੀ ਆਪੇ ਹੀ ਨਮਨ ਰੋਆ, ਸਭ ਉਮਤ ਆਵਣ ਜਾਵਣੀ ਆਪੇ ਹੀ ਨਮਨ ਰੋਆ। ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖਿਵੇ ਚੰਦੋ, ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰੂ ਕਾ ਖਿਵੇ ਚੰਦੋ। ਊਗਵਾਨ ਤੇ ਆਤਮਨ ਚੌ ਚੱਕੀ ਕੀਨੀ ਲੋਆ, ਊਗਵਾਨ ਤੇ ਆਤਮਨ ਚੌ ਚੱਕੀ ਕੀਨੀ ਲੋ। ਜਿਹਨੇ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋ, ਜਿਹਨੇ ਗੁਰੂ ਨਾ ਸੇਵਿਓ ਮਨ ਮੁੱਖਾਂ ਪਿਆ ਮੋ। ਦੂਣੀ ਚੌਣੀ ਕਰਾਂ ਮਾਂ ਸੱਚੇ ਦਾ ਸੱਚਾ ਢੋ, ਦੂਣੀ ਚੌਣੀ ਕਰਾਂ ਮਾਂ ਸੱਚੇ ਕਾ ਸੱਚਾ ਢੋ। ਚਾਰੇ ਜਾਗੇ ਚੌਂਦੀ ਪੰਚਾਇਣ ਆਪੇ ਹੋ, ਚਾਰੇ ਜਾਗੇ ਚੌਂਦੀ ਪੰਚਾਇਣ ਆਪੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਉੱਠ ਗਈ ਸਭਾ ਮਲੇਸ਼ਕੀ ਕਰ ਕੂੜਾ ਪ੍ਰਸਾਦ, ਟਾਂਕਾ ਵਾਜੇ ਫਤਿਹ ਕਾ ਨਿਰੰਕਾਰ ਅਵਤਾਰ, ਨਾਨਕ ਗੁਰੂ ਗੋਬਿੰਦ ਸਿੰਘ ਪੂਰਨ ਗੁਰ ਅਵਤਾਰ, ਜਗਮਗ ਜੋਤ ਬਰਾਜ ਅਬਚਲ ਨਗਰ ਮਜਾਲ, ਸ੍ਰੀ ਸੱਚਖੰਡ ਕੇ ਦਰਬਾਰ, ਭੁੱਲ ਚੁੱਕ ਮਾਂ ਤੇ ਚਰਨ ਕਮਲਾ ਵਾਸ, ਬਹੁਤ ਬਹੁਤ ਧੰਨਵਾਦ, ਕੋਟ ਕੋਟ ਪ੍ਰਣਾਮ। ਵਾਹਿਗੁਰੂ ਜੀ
1: ਸਤਨਾਮ, ਸ੍ਰੀ ਵਾਹਿਗੁਰੂ ਜੀ। ਐਸੀ ਗੁਰ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ, ਪੰਜ ਵਿਖਾਦੀ ਗਰੀਬਾਂ ਰਾਖੋ ਰਾਖਣ ਹਾਰੇ, ਖੇਦ ਕਰੇ ਯਾਰ ਬਹੁਤ ਸੰਤਾਵੇ, ਆਇਓ ਸ਼ਰਨ ਤੁਹਾਰੇ, ਤੁਮਰੀ ਸ਼ਰਨ ਤੁਮਾਰੀ ਆਸਾ, ਤੁਮ ਹੀ ਸੱਜਣ ਸੁਹੇਲੇ, ਰਾਖੋ ਰਾਖਣ ਹਾਰ ਦਿਆਲਾ, ਨਾਨਕ ਕਰਕੇ ਗੁਲੇ।

ਉਦਦ ਜਲ ਕੇਵਲ ਜਲ ਮਾਹੀ ਮਾਧਵੇ ਕਿਆ ਕਹੀਏ ਭ੍ਰਮ ਐਸਾ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ।

ਕਿਸੇ ਨੂੰ ਕਹਿ ਦਿਓ।